ਹਰ ਇੱਕ ਬੰਦਾ ਜਾਣੇ ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਗੁਰੂ ਨਾਨਕ ਮਹਾਰਾਜ ਜੀ ਨੇ ਸਰਬੱਤ ਦਾ ਭਲਾ ਮੰਗਿਆ, ਇਹ ਨਹੀਂ ਆਖਿਆ ਕਿ ਮੇਰੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਮੇਰੀ ਕੌਮ ਦਾ ਭਲਾ ਕਰੀ। ਇਹੀ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਝੋਲੀ ਪਾਇਆ। ਇਸੇ ਲਈ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਇਹ ਬਚਨ ਜ਼ਰੂਰ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਮਹਾਰਾਜ ਜੀ ਨੇ ਆਪ ਵੀ ਸਰਬੱਤ ਦੇ ਭਲੇ ਲਈ ਕਿੰਨੇ ਕਸ਼ਟ ਸਹਾਰੇ। ਗੁਰੂ ਨਾਨਕ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਅੱਜ ਪਠਾਣਾ ਦੇ ਦੇਸ਼ ਪੁੱਜੇ ਨੇ, ਨਾਲ ਬਾਲਾ ਤੇ ਮਰਦਾਨਾ ਨੇ। ਇਹ ਇਤਿਹਾਸ ਭਾਈ ਬਾਲੇ ਵਾਲੀ ਪੁਰਾਤਨ ਸਾਖੀ ਵਿੱਚ ਲਿਖਿਆ ਹੋਇਆ ਹੈ। ਪਠਾਣਾ ਦੇ ਦੇਸ਼ ਵਿੱਚ ਇੱਕ ਮੰਡੀ ਹੈ। ਇਸ ਮੰਡੀ ਦੇ ਵਿੱਚ ਪਸ਼ੂ ਪੰਛੀ ਜਾਂ ਸਬਜ਼ੀ ਨਹੀਂ ਵਿਕਦੀ, ਇਸ ਮੰਡੀ ਦੇ ਵਿੱਚ ਇਨਸਾਨ ਵਿਕਦੇ ਨੇ। ਅਮੀਰ ਪਠਾਨ ਲੋਕ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਨੇ, ਗਰੀਬਾਂ ਦੇ ਬੱਚਿਆਂ ਨੂੰ ਪਕੜ ਕੇ ਮੰਡੀ ਵਿੱਚ ਵੇਚਦੇ ਨੇ ਤੇ ਅਮੀਰ ਲੋਕ ਖਰੀਦ ਲੈਂਦੇ ਨੇ। ਅੱਜ ਕਿਸੇ ਦਾ ਭਲਾ ਕਰਨਾ ਹੋਵੇ ਨਾ ਤੇ ਦੁੱਖ ਆਪਣੇ ਸਿਰ ਲੈਣੇ ਪੈਂਦੇ ਨੇ। ਕਿਵੇਂ ਬਾਬੇ ਨਾਨਕ ਨੇ ਦੂਜਿਆਂ ਦੇ ਦੁੱਖ ਆਪਣੀ ਝੋਲੀ ਪਵਾ ਕੇ ਸੁੱਖ ਵੰਡੇ ਨੇ, ਆਓ ਸਰਵਣ ਕਰੀਏ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਕੀ ਆਖ ਰਹੇ ਨੇ, ਬਈ ਹੁਣ ਕੁਝ ਦਿਨ ਤੁਹਾਨੂੰ ਮੇਰੇ ਤੋਂ ਵੱਖਰਾ ਰਹਿਣਾ ਪਵੇਗਾ। ਦੋਵੇਂ ਸੁਣ ਕੇ ਉਦਾਸ ਹੋ ਗਏ। ਮਹਾਰਾਜ ਤੁਹਾਡੇ ਤੋਂ ਵਿਛੜ ਕੇ ਜਿਉਣਾ ਮੌਤ ਹੈ, ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਤਿਗੁਰਾਂ ਕਿਹਾ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੱਖਰਾ ਹੋਵਾਂ, ਪਰ ਕੀ ਕਰਾਂ, ਮੇਰੇ ਤੇ ਦੁੱਖ ਇੰਨੇ ਆਣੇ ਨੇ ਤੁਹਾਡੇ ਤੋਂ ਦੇਖ ਕੇ ਸਹਾਰੇ ਨਹੀਂ ਜਾਣੇ। ਮਰਦਾਨੇ ਕਿਹਾ ਚੰਗਾ ਬਾਬਾ, ਜੀ ਤੇ ਵਿਛੜਨ ਨੂੰ ਨਹੀਂ ਕਰਦਾ, ਪਰ ਅਸੀਂ ਤੇਰੇ ਹੁਕਮ ਦੀ ਉਲੰਘਣਾ ਵੀ ਨਹੀਂ ਕਰ ਸਕਦੇ। ਇੰਨੀਆਂ ਗੱਲਾਂ ਹੋਈਆਂ, ਬਾਬੇ ਨਾਨਕ ਨੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਬਾਲਾ ਤੇ ਮਰਦਾਨਾ ਦੇਖ ਕੇ ਹੈਰਾਨ ਹੋ ਗਏ, ਕੀ ਤੱਕਦੇ ਨੇ। ਸਤਿਗੁਰਾਂ ਨੇ 12 ਕੁ ਸਾਲ ਦੇ ਬੱਚੇ ਦਾ ਰੂਪ ਬਣਾਇਆ ਹੈ। ਉਹ ਸਾਹਮਣੇ ਰਸਤੇ ਵਿੱਚ ਇੱਕ ਰੇੜੀ ਖਲੋਤੀ ਏ, ਉਸ ਰੇੜੀ ਦੇ ਉੱਪਰ ਜਾ ਕੇ ਬੈਠ ਗਏ ਨੇ। ਇੰਨੇ ਨੂੰ ਇੱਕ ਰੋਹੇਲਾ ਪਠਾਣ ਆਇਆ, ਇਹ ਕੀ ਦੇਖਦਾ ਹੈ, ਬਈ ਬੜਾ ਖੂਬਸੂਰਤ ਬੱਚਾ ਬੈਠਾ ਏ, ਜੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ ਤੇ ਇਹਨੂੰ ਮੰਡੀ ਵਿੱਚ ਵੇਚਾਂਗਾ ਤੇ ਮੈਨੂੰ ਬਹੁਤ ਪੈਸੇ ਮਿਲਣਗੇ। ਇਹ ਭੈੜੇ ਵਿਚਾਰ ਮਨ ਵਿੱਚ ਬਣਾ ਕੇ ਗੁਰੂ ਮਹਾਰਾਜ ਨੂੰ ਬਾਂਹ ਤੋਂ ਪਕੜ ਕੇ ਖਿੱਚ ਕੇ ਆਪਣੇ ਘਰ ਲੈ ਗਿਆ। ਘਰਵਾਲੀ ਨੇ ਦੇਖਿਆ ਤੇ ਕਿਹਾ, ਇਹ ਠੀਕ ਕੀਤਾ, ਆਪਾਂ ਨੂੰ ਗੁਲਾਮ ਦੀ ਲੋੜ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇਹ ਸ਼ੰਕਾ ਜਿਹੀ ਹੁੰਦੀ ਏ, ਤੁਸੀਂ ਕਿਸੇ ਦਾ ਬੱਚਾ ਪਕੜ ਕੇ ਲੈ ਆਇਓ, ਤੁਸੀਂ ਬੱਚਿਆਂ ਦਾ ਦਰਦ ਨਹੀਂ ਜਾਣਦੇ, ਇਸ ਦੀ ਅੰਮਾ ਉਡੀਕਦੀ ਹੋਵੇਗੀ, ਇਸ ਦੀ ਭੈਣ ਉਡੀਕਾਂ ਕਰਦੀ ਹੋਵੇਗੀ, ਜਿੱਥੋਂ ਲਿਆਂਦਾ ਏ ਉੱਥੇ ਛੱਡ ਆਓ,
ਰੋਹੇਲਾ ਤੂੰ ਬਹੁਤੀ ਹਮਦਰਦੀ ਨਾ ਦਿਖਾ, ਇਹਨੂੰ ਮੈਂ ਸਵੇਰੇ ਮੰਡੀ ਵਿੱਚ ਵੇਚ ਆਵਾਂਗਾ, ਆਪਾਂ ਨੂੰ ਬਹੁਤ ਪੈਸੇ ਮਿਲਣਗੇ। ਇਹ ਬੜਾ ਨਿਗੁਰਾ ਪੁਰਸ਼ ਏ, ਸਤਿਗੁਰਾਂ ਨੂੰ ਵੇਚਣ ਵਾਸਤੇ ਮੰਡੀ ਵਿੱਚ ਲੈ ਗਿਆ ਏ। ਇਹ ਉਹ ਮੰਡੀ ਏ ਜਿੱਥੇ ਗਰੀਬ ਵਿਕਦੇ ਨੇ, ਬਹੁਤ ਸਾਰੇ ਗਰੀਬਾਂ ਨੂੰ ਵੇਚਣ ਵਾਸਤੇ ਬਿਠਾਇਆ ਹੋਇਆ ਏ। ਹਰ ਇੱਕ ਖਰੀਦਦਾਰ ਸਤਿਗੁਰਾਂ ਦੇ ਕੋਲ ਆ ਕੇ ਰੁਕਦਾ ਹੈ, ਕਿਉਂ ਬਈ ਇਸ ਦਾ ਕੀ ਦਾਮ ਲਾਇਆ ਏ। ਰੋਹੇਲਾ ਬੜੇ ਉੱਚੇ ਦਾਮ ਦੱਸਦਾ ਏ, ਦੋ ਘੋੜੇ ਲਵਾਂਗਾ, ਇਹਨਾਂ ਦਾਮ ਹਰ ਕੋਈ ਚੁਕਾ ਨਹੀਂ ਸਕਦਾ, ਅੱਗੇ ਟੁਰ ਜਾਂਦਾ ਏ। ਇੱਕ ਮੌਲਵੀ ਜੋ ਬਹੁਤ ਧਨਵਾਨ ਏ, ਇਸਨੇ ਦੋ ਘੋੜਿਆਂ ਦੇ ਬਦਲੇ ਸਤਿਗੁਰਾਂ ਨੂੰ ਖਰੀਦ ਲਿਆ ਏ। ਇਸ ਮੰਡੀ ਵਿੱਚ ਬਹੁਤ ਭੀੜ ਏ, ਇਸ ਭੀੜ ਦੇ ਵਿੱਚ ਬਾਲਾ ਤੇ ਮਰਦਾਨਾ ਵੀ ਖਲੋਤੇ ਨੇ। ਭਾਈ ਬਾਲਾ ਜੀ ਨੇ ਪੁਰਾਤਨ ਸਾਖੀ ਵਿੱਚ ਦੱਸਿਆ ਏ, ਜਦੋਂ ਸਾਡਾ ਮਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੜਫ ਜਾਂਦਾ ਸੀ ਨਾ, ਤੇ ਅਸੀਂ ਗੁਪਤ ਰੂਪ ਵਿੱਚ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈਂਦੇ ਸਾਂ। ਅੱਜ ਗੁਰੂ ਨਾਨਕ ਨੂੰ ਮੰਡੀ ਵਿੱਚ ਵਿਕਦਿਆਂ ਵੇਖ ਕੇ ਆਪ ਮੁਹਾਰੇ ਅੱਖਾਂ ਵਿੱਚੋਂ ਹੰਝੂ ਵਹਿ ਆਏ। ਇਹ ਠੀਕ ਹੈ, ਭਲਾ ਕਰਨਾ ਚਾਹੀਦਾ ਹੈ, ਪਰ ਇਹ ਬਾਬਾ ਇਸ ਤਰ੍ਹਾਂ ਵੀ ਭਲਾ ਹੁੰਦਾ ਹੈ, ਆਪਣਾ ਆਪ ਹੀ ਵੇਚੀ ਜਾਂਦਾ ਹੈ। ਮਰਦਾਨੇ ਦਾ ਬੈਰਾਗ ਤੇ ਤੱਕਿਆ ਨਹੀਂ ਜਾਂਦਾ, ਬਾਬਾ ਆਪਣਾ ਆਪ ਵੇਚੀ ਜਾਂਦਾ ਹੈ ਗਰੀਬਾਂ ਲਈ। ਬਾਲਿਆ ਮੈਂ ਤੇ ਸਭ ਕੁਝ ਦੱਸਣ ਲੱਗਾ ਹੈ, ਇਹ ਕੋਈ ਬਾਲਕ ਨਹੀਂ, ਇਹ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਗੁਰੂ ਨਾਨਕ ਏ। ਬਾਲੇ ਨੇ ਕਿਹਾ, ਨਾ ਮਰਦਾਨਿਆ ਇੰਜ ਨਾ ਕਰਨਾ, ਤੈਨੂੰ ਗੁਰੂ ਨਾਨਕ ਦੇ ਬਚਨ ਯਾਦ ਨਹੀਂ। ਬਾਲਿਆ ਮੈਨੂੰ ਗੁਰੂ ਨਾਨਕ ਦੇ ਬਚਨ ਵੀ ਯਾਦ ਨਹੀਂ, ਪਰ ਭੈਣ ਨਾਨਕੀ ਦੇ ਬਚਨ ਵੀ ਯਾਦ ਆ ਗਏ ਨੇ। ਤੈਨੂੰ ਸੁਲਤਾਨਪੁਰ ਦੀ ਗੱਲ ਦੱਸਾਂ, ਇੱਕ ਵਾਰ ਸਤਿਗੁਰੂ ਇਕਾਂਤ ਵਿੱਚ ਸਿਮਰਨ ਵਿੱਚ ਬੈਠੇ ਸਨ। ਕਿੰਨੇ ਦਿਨ ਸਤਿਗੁਰਾਂ ਨੇ ਨੇਤਰ ਨਹੀਂ ਖੋਲੇ ਤੇ ਮੈਂ ਉੱਠ ਕੇ ਘਰ ਨੂੰ ਆ ਗਿਆ। ਭੈਣ ਨਾਨਕੀ ਮੇਰੇ ਨਾਲ ਬਹੁਤ ਨਾਰਾਜ਼ ਹੋਈ, ਮਰਦਾਨਿਆ ਤੂੰ ਨਾਨਕ ਨੂੰ ਕੱਲਾ ਨਾ ਛੱਡਿਆ ਕਰ। ਸਤਸੰਗੀਓ, ਬੇਸ਼ੱਕ ਖੁਦ ਨਿਰੰਕਾਰ ਹੈ, ਪਰ ਭੈਣ ਤੇ ਭਰਾ ਦਾ ਪਿਆਰ ਵੀ ਹੈ ਨਾ, ਤੂੰ ਕੱਲਾ ਨਾ ਛੱਡਿਆ ਕਰ ਨਾਨਕ ਨੂੰ, ਤੂੰ ਮੇਰੇ ਵੀਰ ਦੇ ਨਾਲ ਹੁੰਦਾ ਏ ਨਾ, ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਮੇਰੇ ਵੀਰ ਨਾਲ ਮਰਦਾਨਾ ਵੀ ਹੈ। ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੋਲ ਆ ਕੇ ਲੈ ਜਾਇਆ ਕਰ। ਬੋਲਦਿਆਂ ਬੋਲਦਿਆਂ ਮਰਦਾਨਾ ਕਿਸੇ ਬੈਰਾਗ ਵਿੱਚ ਭਰ ਆਇਆ, ਗਲਾ ਰੁਕ ਗਿਆ ਏ। ਬਾਲਿਆ ਹੁਣ ਮੈਂ ਘਰ ਜਾਵਾਂਗਾ, ਨਾਨਕੀ ਪੁੱਛੇਗੀ ਮੇਰਾ ਵੀਰ ਕਿੱਥੇ ਹੈ। ਰੁਕਦੇ ਨਹੀਂ ਅੰਜੂ, ਬਾਲੇ ਕਿਹਾ ਮਰਦਾਨਿਆ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਨੂੰ ਸਾਂਭਣ ਵਾਲਾ ਏ, ਇਹਦੇ ਕੌਤਕ ਨਿਆਰੇ ਨੇ। ਇੰਨੇ ਨੂੰ ਮੌਲਵੀ ਬਾਂਹ ਤੋਂ ਪਕੜ ਕੇ ਲੈ ਗਿਆ ਏ। ਜਦੋਂ ਆਪਣੇ ਘਰ ਗਿਆ ਨਾ, ਘਰਵਾਲੀ ਦੇਖ ਕੇ ਖੁਸ਼ ਹੋ ਗਈ, ਚੰਗਾ ਕੀਤਾ ਜੇ, ਸਾਨੂੰ ਗੁਲਾਮ ਦੀ ਲੋੜ ਸੀ। ਪਰ ਇੱਕ ਗੱਲ ਦੱਸੋ, ਐਡਾ ਕੋਮਲ ਜਿਹਾ ਗੁਲਾਮ ਇਹ ਕਿਹੜਾ ਕੰਮ ਕਰੇਗਾ?
ਹੁਣ ਸਤਿਗੁਰੂ ਬੋਲੇ ਮੁੱਲ ਖਰੀਦੇ ਲਾਲਾ ਗੋਲਾ, ਤੁਹਾਡਾ ਗੁਲਾਮ ਹਾਂ, ਤੁਸੀਂ ਜਿਹੜਾ ਕੰਮ ਕਹੋਗੇ ਉਹੀ ਕੰਮ ਕਰਾਂਗਾ। ਮੌਲਵੀ ਨੇ ਆਖਿਆ ਇੰਜ ਕਰਿਆ ਕਰ, ਸਵੇਰੇ ਸਵੇਰੇ ਖੂਹੇ ਤੋਂ ਪਾਣੀ ਭਰ ਕੇ ਲਿਆਇਆ ਕਰ। ਅੱਜ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਗਾਗਰ ਚੁੱਕੀ ਖੂਹੇ ਤੇ ਪਾਣੀ ਲੈਣ ਵਾਸਤੇ ਪੁੱਜ ਗਏ ਨੇ। ਇੰਜ ਲੱਗਦਾ ਏ ਜਿਵੇਂ ਖੂਹੇ ਤੇ ਖਲੋਤੇ ਜਲ ਦੇਵਤੇ ਨਾਲ ਕੁਝ ਗੱਲਾਂ ਕਰਦੇ ਹੋਣ। ਇਸ ਧਰਤੀ ਦੇ ਉੱਪਰ ਬਹੁਤ ਜ਼ੁਲਮ ਹੋ ਰਿਹਾ ਏ, ਦੇਖ ਅਮੀਰ ਕਿਵੇਂ ਗਰੀਬ ਨੂੰ ਵੇਚੀ ਜਾਂਦਾ ਏ, ਤੂੰ ਵੀ ਮੇਰਾ ਸਾਥ ਦੇ, ਆਪਾਂ ਰਲ ਕੇ ਸਰਬੱਤ ਦਾ ਭਲਾ ਕਰੀਏ। ਖਾਲੀ ਗਾਗਰ ਲੈ ਕੇ ਵਾਪਸ ਮੁੜ ਆਏ ਨੇ ਮੌਲਵੀ ਜੀ, ਖੂਹੇ ਵਿੱਚ ਤੇ ਪਾਣੀ ਹੀ ਨਹੀਂ ਹੈ। ਮੌਲਵੀ ਸੁਣ ਕੇ ਹੈਰਾਨ, ਖੂਹੇ ਵਿੱਚ ਪਾਣੀ ਨਹੀਂ, ਬਈ ਇਹ ਕਿਵੇਂ ਹੋ ਗਿਆ। ਜਦੋਂ ਸ਼ਾਮ ਦਾ ਵਕਤ ਹੋਇਆ ਨਾ, ਮੌਲਵੀ ਨੇ ਗੁਰੂ ਜੀ ਨੂੰ ਕਿਸੇ ਹੋਰ ਖੂਹੇ ਤੋਂ ਪਾਣੀ ਲੈਣ ਭੇਜਿਆ। ਇਨੇ ਨੂੰ ਇਸ ਨਗਰੀ ਵਿੱਚ ਰੌਲਾ ਪੈ ਗਿਆ, ਸਾਰੇ ਖੂਹਿਆਂ ਵਿੱਚ ਪਾਣੀ ਮੁੱਕ ਗਿਆ ਏ, ਤੇ ਸਾਰੀ ਨਗਰੀ ਦੇ ਲੋਕ ਇਕੱਠੇ ਹੋ ਕੇ ਮੌਲਵੀ ਦੇ ਘਰ ਆ ਗਏ। ਪਹਿਲਾ ਪਾਣੀ ਜਿਉ ਹੈ, ਜੀਵਨ ਵਾਸਤੇ ਪਾਣੀ ਜ਼ਰੂਰੀ ਏ। ਜੀਵ ਜੰਤੂ ਇਨਸਾਨ ਤੇ ਇੱਕ ਪਾਸੇ, ਪਾਣੀ ਤੋਂ ਬਗੈਰ ਤੇ ਦਰਖਤ ਵੀ ਸੁੱਕ ਜਾਂਦੇ ਨੇ। ਸਾਰੇ ਲੋਕ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਨੇ, ਮੌਲਵੀ ਜੀ ਤੁਸੀਂ ਦੱਸੋ ਅੱਲਾ ਤਾਲਾ ਸਾਡੇ ਤੇ ਨਾਰਾਜ਼ ਹੋ ਗਿਆ ਏ, ਇੰਜ ਲੱਗਦਾ ਏ ਜਿਵੇਂ ਸਾਰਿਆਂ ਨੂੰ ਇਕੱਠਿਆਂ ਹੀ ਮਾਰੇਗਾ। ਤੇ ਇੱਕ ਪਠਾਨ ਨੇ ਖਲੋ ਕੇ ਆਖਿਆ, ਅੱਜ ਦਿਨ ਦਾ ਤੁਸੀਂ ਨਵਾਂ ਗੁਲਾਮ ਰੱਖਿਆ ਏ ਨਾ, ਉਦੋਂ ਦਾ ਹੀ ਖੂਹਿਆਂ ਚ ਪਾਣੀ ਸੁੱਕਿਆ ਏ। ਸਾਰੇ ਪਿੰਡ ਵਿੱਚ ਹਾਹਾਕਾਰ ਮਚੀ, ਹਰ ਕੋਈ ਉਦਾਸ ਏ, ਪਰ ਜਿਹੜਾ ਤੂੰ ਗੁਲਾਮ ਰੱਖਿਆ ਏ ਉਹਦੇ ਚਿਹਰੇ ਤੇ ਲਾਲੀ, ਉਹਨੂੰ ਫਿਕਰ ਕੋਈ ਨਹੀਂ। ਮੈਂ ਹੁਣੇ ਆਂਦਾ ਤੱਕਿਆ ਸੀ, ਜਿਹੜਾ ਉਸ ਵੇਲੇ ਦਾ ਕੌਤਕ ਹੈ ਨਾ, ਕਲਗੀਧਰ ਚਮਤਕਾਰ ਦੇ ਲਿਖਾਰੀ ਨੇ ਇੰਜ ਲਿਖਿਆ ਏ, ਕਰੋ ਦਰਸ਼ਨ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਅੰਧੇਰਾ ਏ, ਆਹ ਸਾਹਮਣੇ ਗੁਰੂ ਨਾਨਕ ਮਹਾਰਾਜ ਆ ਰਹੇ ਨੇ। ਆਲੇ ਦੁਆਲੇ ਹਨੇਰਾ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਦੁਆਲੇ ਚਾਨਣਾ ਹੈ, ਪ੍ਰਕਾਸ਼ ਹੈ। ਦੇਖ ਕੇ ਹੈਰਾਨ ਹੋ ਰਹੇ ਨੇ, ਗਾਗਰ ਵੀ ਕੁਝ ਸਿਰ ਨਾਲੋਂ ਉੱਚੀ ਸੀ, ਮਾਨੋ ਗੁਰੂ ਨਾਨਕ ਨੇ ਚੁੱਕੀ ਨਹੀਂ, ਆਪਣੇ ਆਪ ਨਾਲ ਟੁਰਦੀ ਏ। ਤੱਕ ਕੇ ਹੈਰਾਨ ਹੋ ਰਹੇ ਨੇ, ਅੱਖਾਂ ਮਲ ਮਲ ਕੇ ਦੇਖੀ ਜਾਂਦੇ ਨੇ, ਬਈ ਇਹ ਕੀ ਲੱਗਦਾ ਏ ਜਿਵੇਂ ਅੱਲਾ ਤਾਲਾ ਆਪ ਆ ਰਿਹਾ ਹੋਵੇ। ਇਨੇ ਨੂੰ ਸਤਿਗੁਰੂ ਕੋਲ ਪੁੱਜੇ, ਮੌਲਵੀ ਜੀ ਪਾਣੀ ਤੇ ਕਿਸੇ ਖੂਹੇ ਵਿੱਚ ਵੀ ਨਹੀਂ ਹੈ। ਤੇ ਮੌਲਵੀ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ, ਕਹਿਣ ਲੱਗਾ, ਇਹ ਕਿਸੇ ਗੁੱਜੀ ਕਲਾ ਦਿਆ ਮਾਲਕਾ, ਤੂੰ ਕੌਣ ਹੈ? ਤੂੰ ਕੋਈ ਆਮ ਇਨਸਾਨ ਨਹੀਂ ਲੱਗਦਾ, ਗੁੱਜੀ ਕਲਾ ਦਿਆ ਮਾਲਕਾ, ਦੱਸ ਤੂੰ ਕੌਣ ਹੈ? ਮੇਰਾ ਮਨ ਕਹਿੰਦਾ ਏ ਤੂੰ ਕੋਈ ਕਲਾਧਾਰੀ ਏ, ਜੇ ਕੋਈ ਸਾਡੇ ਕੋਲੋਂ ਗੁਨਾਹ ਹੋਇਆ ਹੈ ਸਾਨੂੰ ਬਖਸ਼ ਦਿਓ, ਦੇਖੋ ਪਾਣੀ ਤੋਂ ਬਗੈਰ ਕੀ ਹਾਲ ਹੈ। ਸਤਿਗੁਰਾਂ ਕਿਹਾ, ਮੌਲਵੀ ਜੀ ਬਹੁਤ ਅਮੀਰ ਹੋ ਨਾ, ਤੁਸੀਂ ਪੈਸੇ ਨਾਲ ਗਰੀਬ ਨੂੰ ਵੀ ਖਰੀਦ ਸਕਦੇ ਹੋ ਨਾ, ਤੇ ਖੂਹਿਆਂ ਵਿੱਚ ਪਾਣੀ ਵੀ ਲੈ ਆਓ। ਮੌਲਵੀ ਨੇ ਸਿਰ ਨੀਵਾਂ ਕੀਤਾ, ਕੁਝ ਬੋਲ ਨਾ ਸਕਿਆ। ਮੇਰੀ ਗੱਲ ਸੁਣ ਲੈ, ਧਨ ਨਾਲ ਕੁਝ ਵੀ ਖਰੀਦ ਸਕਦੇ ਹੋ, ਪਰ ਕੁਦਰਤ ਦੀ ਕਲਾ ਨਹੀਂ ਖਰੀਦ ਸਕਦੇ, ਕੁਦਰਤ ਦੀ ਰਹਿਮਤ ਨਹੀਂ ਖਰੀਦ ਸਕਦੇ। ਪਾਣੀ ਮਿਲ ਜਾਵੇਗਾ,
जिन्ने भी गुलाम ने सारियां नूं छड्ड देवो, आ मंडी ढा देवो, इत्थे धर्मशाल बना देवो, तां तुहानूं मिलेगा। सारे पठान ये सारे लोग गुरु नानक महाराज जी दे चरणां ते ढेरी होए, वचन कीता असी कदे भी किसे गरीब नूं ना बेचांगे ना खरीदांगे। सारे गुलामां नूं छड्ड दिता ते सारे आ के गुरु नानक महाराज जी दे चरणां ते नमस्कार कर रहे ने सारे गुलाम। ते एक भाई हीरा जो पंजाब दा रहण वाला सी, इनू भी गुलाम बनाया होया सी। दूरों ही नसिया आंदा है, तन गुरु नानक, तन गुरु नानक। बाबा तू किसे भी रूप विच आवे तैनू प्यार वाले पछाण लैणगे। तन गुरु नानक महाराज जदों सुनिया ना सारिया ने हैरान हो गए, ये नानक है? सुनिया है अल्लाह ताला आप रूप बना के आया है। सारिया दा हिरदा कंबिया, नानक महाराज जी दे चरण पकड़ के सब ने तरला कीता, महाराज आज तो कदी भी गुनाह नहीं करांगे। ते इतिहास विच भाई बाले वाली साकी च ए इतिहास लिखिया है, धर्मशाल बढ़ा दिती है उते। सदा वास्ते ये लोग गुरु नानक महाराज जी दे सिख बन के जिए ते सुबह शाम संगत करदे ने। इंज गुरु नानक महाराज सरबत दे भले लई संघर्ष कर रहे ने। सो सतसंगियो, जे गुरसिख हो के चुगली निंदिया करके सजना मित्रा दे काम ही बिगाड़ी जांदा है ते ओ गुरु नानक दा सिख नहीं हो सकदा, दिखावे दा सिख ते हो सकदा है नहीं। बई सिख कदे भी निंदिया नहीं करदा, कदे भी दूजे दा काम नहीं बिगाड़दा, किसे नाल नफरत नहीं करदा। जे तू निरा ईरखा ते कलेश दा भरिया है, दूजे वल तक के सड़ जांदा है, ते गुरु नानक दा तू सिख नहीं है। आओ मन विथियां जोड़िए, टी सीरीज कंपनी श्री गुलशन कुमार जी, श्री दर्शन कुमार जी उन्हां वल्लों ये सोहना उपराला कीता गया है। गुरु महाराज बख्शिश करन, सरबत दे सिर ते मेहर भरिया हथ रखण, जो आपां नूं इसे ही तरह कलयुग दे कोर समें विच गुरु नानक दे चरणां नाल जोड़न दा उपराला करदे रहण।

ਹਰ ਚੈਨਲ ਤੇ ਸਿਰ ਪੱਜ ਗਿਆ ਸੀ। ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋ ਤਰਾ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਮਾਦ ਕਹਿਣ ਲੱਗਾ, ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨਾਂ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਮੇਰਾ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਦਾ ਸ਼ਬਦ ਪੜ੍ਹਦੇ ਨਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼ ਐਸੀ

ਪਨਾਹ ਵਿੱਚ ਆਇਆ ਹਾਂ, ਮੇਰੀ ਝੋਲੀ ਅੰਦਰ ਬੰਦਗੀ ਦੀ ਖੈਰ ਪਾ। ਆਖਿਰ ਐਸਾ ਕਿਉਂ? ਇਸ ਭੇਦ ਨੂੰ ਜੇ ਜਾਣਨਾ ਹੋਵੇ ਬਾਖੂਬੀ ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛ ਕਰਨੀ ਪਵੇਗੀ, ਭਾਈ ਸਾਹਿਬ ਜੀ ਬਾਬਾ ਫਰੀਦ ਜੀ ਨੇ ਇਹ ਮੰਗ ਕਿਉਂ ਕੀਤੀ ਹੈ, ਅਸੀਂ ਕਿਉਂ ਐਸੀ ਮੰਗ ਕਰੀਏ ਅਸੀਂ ਵੀ, ਜਦਕਿ ਇਤਨਾ ਸੰਸਾਰ ਪਦਾਰਥਾਂ ਨਾਲ ਭਰਿਆ ਹੋਇਆ ਹੈ ਔਰ ਉਹਨਾਂ ਦੀ ਲੋੜ ਵੀ ਹੈ, ਉਹਨਾਂ ਤੋਂ ਬਗੈਰ ਅੱਜ ਜੀਵਨ ਚੱਲਣਾ ਵੀ ਬੜਾ ਮੁਸ਼ਕਲ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਇਸ ਗੱਲ ਦਾ, ਤਿੰਨ ਪੌੜੀਆਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਇਸ ਪ੍ਰਤੀ, ਤੇ ਧਰਤੀ ਨੂੰ ਸਵਾਲ ਕੀਤਾ ਕਿਉਂਕਿ ਬਾਬਾ ਜੀ ਨੇ ਇੱਕ ਪਵਿੱਤਰ ਬਚਨ ਜੋ ਬਾਬਾ ਫਰੀਦ ਜੀ ਨੇ ਆਖਿਆ ਹੈ, ਕਹਿਣ ਲੱਗੇ ਮੈਂ ਬੰਦਗੀ ਦੀ ਮੰਗ ਇਸ ਕਰਕੇ ਕਰਦਾ ਹਾਂ ਕਿਉਂਕਿ ਸੰਸਾਰ ਦੇ ਅੰਦਰ ਮੈਂ ਬਹੁਤ ਲੋਕ ਵੇਖੇ ਹਨ ਜੋ ਆਪਣੀ ਸੰਸਾਰ ਦੀ ਜੀਵਨ ਕਿਰਿਆ ਨੂੰ ਚਲਾਉਣ ਲੱਗੇ ਆ, ਸੰਸਾਰ ਦੇ ਅੰਦਰ ਆਪਣਾ ਪਿਆਰ ਭਾਵਨਾ ਤੇ ਵਿਖਾਉਂਦੇ ਹਨ ਪਰ ਨਿਰੰਕਾਰ ਦੇ ਨਾਲ ਪਿਆਰ ਭਾਵਨਾ ਉਹਨਾਂ ਦੀ ਬਿਲਕੁਲ ਨਹੀਂ ਹੁੰਦੀ। ਇਸ ਕਰਕੇ ਬਾਬਾ ਜੀ ਆਖਣ ਲੱਗੇ, ਕਹਿਣ ਲੱਗੇ ਮੈਂ ਉਹਨਾਂ ਲੋਕਾਂ ਵੱਲ ਵੇਖਦਾ ਹਾਂ ਜਿਹੜੇ ਸੰਸਾਰ ਅੰਦਰ

ਪਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਾਡੇ ਮਨ ਦੇ ਅੰਦਰ ਦੀ ਜਾਣਦਾ ਹੈ ਕਿ ਤੇਰੇ ਮਨ ਅੰਦਰ ਕੀ ਕਿਰਿਆ ਚੱਲ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਆਖਿਆ, ਕਹਿਣ ਲੱਗੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰਕ, ਜਿਨ੍ਹਾਂ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਮਨੁੱਖ ਹੀ ਸੱਚਾ ਗਿਣਿਆ ਜਾ ਸਕਦਾ ਹੈ ਜੋ ਦਿਲੋਂ ਵੀ ਮੁਹੱਬਤ ਕਰਦਾ, ਕੇਵਲ ਮੂੰਹ ਦੇ ਨਾਲ ਹੀ ਮਿੱਠੀਆਂ ਗੱਲਾਂ ਕਰਕੇ ਆਪਣਾ ਗੁਜ਼ਾਰਾ ਨਹੀਂ ਕਰ ਰਿਹਾ। ਇਸ ਕਰਕੇ ਆਖਣ ਲੱਗੇ, ਕਹਿਣ ਲੱਗੇ ਐਸੇ ਲੋਕਾਂ ਨੂੰ ਆਖਿਆ, ਉਹ ਆਖਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰਕੇ, ਜਿਹੜੇ ਇਸ ਪ੍ਰਕਾਰ ਨਾਲ ਆਪਣਾ ਜੀਵਨ ਬਤੀਤ ਨਹੀਂ ਕਰਦੇ, ਉਸ ਦੇ ਇਸ਼ਕ ਅੰਦਰ ਆਪਣੇ ਆਪ ਨੂੰ ਰੰਗ ਕੇ ਜੀਵਨ ਬਤੀਤ ਨਹੀਂ ਕਰਦੇ, ਤੇ ਬਾਬਾ ਫਰੀਦ ਜੀ ਆਖਣ ਲੱਗੇ, ਕਹਿਣ ਲੱਗੇ, ਉਹ ਲੋਕ ਜਿਹੜੇ ਹਨ ਉਹ ਦੁਨੀਆਂ ਤੇ ਪਾਰ ਬਣ ਜਾਂਦੇ ਨੇ। ਇਸ ਕਰਕੇ ਮੈਂ ਦੁਨੀਆਂ ਤੇ ਪਾਰ ਨਹੀਂ ਬਣਨਾ ਚਾਹੁੰਦਾ ਤੇ ਮੈਂ ਬੰਦਗੀ ਦੀ ਖੈਰਾਤ ਮੰਗਦਾ। ਤੇ ਬਾਬਾ ਜੀ ਆਖਣ ਲੱਗੇ,

ਨਹੀਂ ਲੱਗਦਾ ਇਤਨਾ ਕੁਝ ਸੰਸਾਰ ਦੇ ਅੰਦਰ ਮੈਂ ਗਿਣ ਮਾਰਿਆ, ਭਲਾ ਕੋਈ ਐਸੀ ਵਸਤੂ ਵੀ ਹੈ ਜੋ ਤੈਨੂੰ ਭਾਰੀ ਲੱਗਦੀ ਹੋਵੇ ਜਾਂ ਤੈਨੂੰ ਭਾਰ ਵਿਆਪਦਾ ਹੋਵੇ? ਤੇ ਬਾਈ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ, ਕਹਿਣ ਲੱਗੀ ਹਾਂ ਮੈਨੂੰ ਕਿਸੇ ਦਾ ਭਾਰ ਵਿਆਪਦਾ। ਤੇ ਬਾਈ ਸਾਹਿਬ ਜੀ ਕਹਿਣ ਉਹ ਕਿਹੜੀ ਚੀਜ਼ ਹੈ ਜਿਹਦਾ

ਨੇਕੀ ਸਾਡੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਜੋ ਕੁਝ ਦਾਤਾ, ਜੋ ਵਸਤੂਆਂ, ਜੋ ਪਦਾਰਥ ਸਾਨੂੰ ਉਸਨੇ ਬਖਸ਼ਿਸ਼ ਕੀਤੇ ਹਨ, ਜੇ ਉਹਨਾਂ ਦਾ ਕਿਸੇ ਦਾ ਅਸੀਂ ਮੁੱਲ ਪਾਉਣਾ ਚਾਹੀਏ ਤੇ ਅਸੀਂ ਮੁੱਲ ਨਹੀਂ ਦੇ ਸਕਦੇ। ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਹ ਪਰ ਉਪਕਾਰ ਜੇ ਅਸੀਂ ਭੁੱਲ ਜਾਈਏ ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਕਹਿਣ ਲੱਗੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦੇਣਦਾਰ ਹਾਂ ਅਤੇ ਅਕਿਰਤ ਗਣ ਹਾਂ। ਤੇ ਇਸ ਕਰਕੇ ਉਹ ਅਕਿਰਤ ਗਣ ਕਿਤਨਾ ਕੁ ਮਾੜਾ ਹੈ, ਕਿਤਨਾ ਕੁ ਬੁਰਾ ਹੈ, ਕਿਤਨਾ ਕੁ ਮੰਦਾ ਹੈ, ਉਸ ਦੀ ਉਦਾਹਰਣ ਇੱਕ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ।

ਸ਼ਰਾਬ ਚ ਰਿੰਨ ਕੇ ਮਨੁੱਖ ਦੀ ਛਵੀਆਂ ਚੋਂ ਇੱਕ ਲਿਆਂਦੀ ਹੋਈ ਖੋਪਰੀ ਅੰਦਰ ਪਾ ਕੇ ਲਹੂ ਦੇ ਨਾਲ ਭਰੇ ਹੋਏ ਕੱਪੜੇ ਦੇ ਨਾਲ ਉਸਨੂੰ ਢੱਕ ਕੇ ਲੈ ਕੇ ਚੱਲੀ ਹੈ। ਦੂਰੋਂ ਬਦਬੂ ਆ ਰਹੀ ਹੈ ਉਸਦੀ ਤੇ ਕਿਸੇ ਨੇ ਪੁੱਛ ਲਿਆ ਵੀ ਇਹ ਤੂੰ ਕੀ ਲੈ ਕੇ ਚੱਲੀ ਹੈ ਤੇ ਉਸਨੇ ਸਾਰਾ ਬਿਰਤਾਂਤ ਕਹਿ ਸੁਣਾਇਆ ਤੇ ਆਖਣ ਲੱਗੀ ਕਹਿਣ ਲੱਗੀ ਕਿਤੇ ਫਿਰ ਕਹਿੰਦਾ ਕਿ ਢੱਕਿਆ ਕਿਉਂ ਹੈ ਇਤਨੀ ਮੰਦੀ ਵਸਤੂ ਨੂੰ। ਕਹਿਣ ਲੱਗੀ ਇਸ ਕਰਕੇ ਢੱਕ ਕੇ ਲਿਜਾ ਰਹੀ ਹਾਂ ਕਿ ਕਿਸੇ ਅਕਿਰਤ ਘਰ ਦੀ ਨਿਗਾਹ ਨਾ ਪੈ ਜਾਏ, ਇਸ ਕਰਕੇ ਮੈਂ ਇਸਨੂੰ ਢੱਕਿਆ ਹੋਇਆ ਇਹ ਕਿਤੇ ਖਰਾਬ ਨਾ ਹੋ ਜਾਵੇ ਤੇ ਅਕਿਰਤ ਘਰ ਦੀ ਨਿਗਾਹ ਨੂੰ ਇਤਨਾ ਮਾੜਾ ਇਤਨਾ ਨੀਵਾਂ ਦੱਸਿਆ ਤੇ ਇਸ ਕਰਕੇ ਬਾਬਾ ਫਰੀਦ ਜੀ ਆਖਣ ਲੱਗੇ ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਮੈਂ ਵੀ ਉਸ ਗਿਣਤੀ ਅੰਦਰ ਆ ਜਾਵਾਂ, ਮੈਨੂੰ ਵੀ ਲੋਕ ਅਕਿਰਤ ਘਰ ਆਖਣ ਲੱਗ ਪੈਣ, ਇਸ ਕਰਕੇ ਮੈਂ ਇਹ ਖੁਦਾਮਦ ਕਰੀਬ ਤੇਰੀ ਪਰਾਂ ਅੰਦਰ ਆਇਆ ਹਾਂ, ਤੇਰੀ ਸ਼ਰਨ ਅੰਦਰ ਆਇਆ ਹਾਂ, ਮੇਰੇ ਤੇ ਕਿਰਪਾਲਤਾ ਕਰ, ਮਿਹਰ ਕਰ।

ਮੈਨੂੰ ਕਿਵੇਂ ਸਿਖਾਇਆ, ਕਿਵੇਂ ਖੁਸ਼ ਕੀਤੇ, ਮੈਨੂੰ ਉਹ ਗੁਣ ਦੱਸ। ਮਨੋ ਮਨੁੱਖ ਕਿਸੇ ਭਗਤ ਤੋਂ ਪੁੱਛ ਰਿਹਾ, ਗੁਰੂ ਕੋਲੋਂ ਪੁੱਛ ਰਿਹਾ, ਦਾਤਾ ਤੂੰ ਰੱਬ ਨੂੰ ਕਿਵੇਂ ਰਿਝਾਇਆ। ਸਵਾਲ ਕਰਦੇ ਨੇ ਫਿਰ ਅੱਗੋਂ ਜਵਾਬ ਆਉਂਦਾ, ਮੈਂ ਕੀ ਗੁਣ ਧਾਰਨ ਕੀਤੇ। ਪਾਤਸ਼ਾਹ ਆਖਦੇ

ਅਜਾਈ ਬੋਲਦਾ ਕੌੜਾ ਬੋਲਦਾ। ਬਾਦਸ਼ਾਹ ਆਖਦੇ ਨੇ ਅੱਗੇ ਉਹਦੇ ਲਈ ਜੁੱਤੀਆਂ ਤਿਆਰ ਨੇ। ਬਾਦਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ ਉਸ ਮਨੁੱਖ ਦੇ ਸੱਤੇ ਵੱਜਣਗੇ, ਕਦੀ ਗਲਤ ਨਾ ਬੋਲੋ, ਕਦੀ ਕੌੜਾ ਨਾ ਬੋਲੋ, ਹੋ ਸਕੇ ਤੁਹਾਡੇ ਨਾਲ ਕੋਈ ਕੌੜਾ ਬੋਲੇ ਤਾਂ ਵੀ ਤੁਸੀਂ ਮਿੱਠਾ ਬੋਲੋ। ਬਾਦਸ਼ਾਹ ਆਖਦੇ ਦੂਜੀ ਗੱਲ ਹੈ ਸੰਤੋਖ ਰੱਖਣਾ, ਮੈਨੂੰ ਰੱਬ ਮਿਲ ਗਏ।

ਵੀਰ ਛਤਰ ਫੇਰਾਇਆ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ।

ਸ਼ਬਦ ਸ਼ਰਨ ਕਰਾ ਰਹੇ ਹਨ। ਪੰਥ ਦੇ ਮਹਾਨ ਕੀਰਤਨੀਏ ਸੰਤ ਨਿਰੰਜਨ ਸਿੰਘ ਜੀ, ਜਵੱਦੀ ਕਲਾਂ ਵਾਲੇ, ਪਾਵਨ ਸ਼ਬਦ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ

ਪ੍ਰਗਟਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਉਸ ਵੇਲੇ ਪਾਪਾਂ ਦੀ ਧੁੰਦ ਮਿੱਟ ਗਈ,

ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ। ਪਾਪ ਵਿੱਚ ਰੁੱਝਿਆ ਹੋਇਆ ਸੰਸਾਰ ਤੇ ਜਦੋਂ ਆਪਣੇ ਬਣਾਏ ਹੋਏ ਸੰਸਾਰ ਦੀ ਇਹ ਹਾਲਤ ਵੇਖੀ ਨਿਰੰਕਾਰ ਨੇ ਕਿ ਮੇਰੀ ਬਣਾਈ ਹੋਈ ਸ੍ਰਿਸ਼ਟੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਦੀ ਅੱਗ ਵਿੱਚ ਜਲ ਰਹੀ ਹੈ, ਤਾਂ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਬਣਾਇਆ। ਗੁਰੂ ਨਾਨਕ ਦਾ ਰੂਪ ਧਾਰ ਕੇ ਸੰਸਾਰ ਤੇ ਜਗਤ ਜੀਆਂ ਨੂੰ ਤਾਰਨ ਵਾਸਤੇ ਆ ਗਿਆ।

ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ

ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮੇ ਹੈ ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ ਔਰ ਜਿਵੇਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ ਔਰ ਇੱਕ ਐਸੀ

ਲੈਂਦਿਆਂ ਹੀ ਆ ਬਾਲਕ ਮੁਸਕਰਾਇਆ। ਹੈਰਾਨ ਰਹਿ ਗਈ ਦੌਲਤਾਂ ਦਾਈ, ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ, ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾਈ ਧੰਨ ਹੋ ਗਈ। ਸਤਿ ਸ੍ਰੀ ਬੋਲੋ ਸ੍ਰੀ ਵਧਾਈ ਦਿੱਤੀ ਸ। ਬਾਹਰ ਆਈ ਕੋਠਰੀ ਵਿੱਚੋਂ, ਵਧਾਈ ਦਿੱਤੀ, ਮਹਿਤਾ ਜੀ ਵਧਾਇਓ, ਤੁਹਾਡੇ ਘਰ ਤਾਂ ਕੋਈ ਅਨੋਖਾ ਹੀ ਬਾਲਕ ਜਨਮਿਆ, ਜਿਸਦੇ ਜਨਮ ਲੈਂਦਿਆਂ ਹੀ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ। ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ, ਚਾਰੇ ਪਾਸੇ ਸੁਗੰਧੀ ਫੈਲ ਗਈ ਹੈ। ਮੇਰਾ ਮਨ ਕਹਿੰਦਾ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਪਰਮੇਸ਼ਵਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਹੀ ਤੁਹਾਡੇ ਘਰ ਆਇਆ ਹੈ। ਸਤਿ ਸ੍ਰੀ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਾਤਰੀ ਦੇ ਤੀਸਰੇ ਪਹਿਰ ਦੇ ਆਰੰਭ ਵਿੱਚ ਜਨਮ ਲਿੱਤਾ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ ਔਰ ਕਹਿਣ ਲੱਗਾ ਰਾਤ ਮੇਰੇ ਘਰ ਬਾਲਕ ਹੋਇਆ ਤੇ ਮੈਂ ਚਾਹੁੰਦਾ ਹਾਂ ਉਸਦੀ ਜਨਮ ਕੁੰਡਲੀ ਤਿਆਰ ਕਰੋ। ਪੰਡਿਤ ਹਰਦਿਆਲ ਉੱਠ ਕੇ ਬੈਠਾ, ਮਹਿਤਾ ਜੀ ਨੂੰ ਬਿਠਾਇਆ ਕੋਲ, ਕਾਲੂ ਜੀ ਨੂੰ, ਮਹਿਤਾ ਕਾਲੂ ਨੂੰ ਕੋਲ ਬਿਠਾਇਆ, ਪੁੱਛਿਆ ਕਿਤਨੇ ਵਜੇ ਹੋਇਆ ਬਾਲਕ, ਆਖੇ ਤੀਸਰੇ ਪਹਿਰ ਦੇ ਆਰੰਭ ਵਿੱਚ। ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ ਕਲਮ ਰੁਕ ਗਈ। ਕਹਿਣ ਲੱਗਾ ਮਹਿਤਾ ਜੀ, ਜੇ ਮੈਂ ਲਿਖਦਾ ਹਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਠੀਕ ਲਿਖ ਰਿਹਾ, ਕਿਉਂਕਿ ਔਰ ਨਹੀਂ ਲਿਖਦਾ ਤਾਂ ਮੈਂ ਇਹ ਵੇਖਦਾ ਕਿ ਮੇਰੀ ਜੋਤਿਸ਼ ਵਿਦਿਆ ਕਦੇ ਗਲਤ ਨਹੀਂ ਹੋਈ। ਮੇਰੇ ਹਿਸਾਬ ਨਾਲ ਇਹ ਬਾਲਕ ਦੁਨਿਆਵੀ ਬਾਲਕ ਨਹੀਂ, ਇਹ ਤਾਂ ਪਰਮਾਤਮਾ ਦਾ ਰੂਪ ਹੈ। ਸਤਿ ਸਗਤ ਬੋਲੋ ਸ੍ਰੀ, ਇਹ ਪ੍ਰਭੂ ਦਾ ਰੂਪ ਹੈ। ਮਹਿਤਾ ਕਾਲੂ ਨੇ ਖੁਸ਼ ਹੋ ਕੇ ਪੰਡਿਤ ਹਰਦਿਆਲ ਨੂੰ ਇਨਾਮ ਵਜੋਂ ਧਨ ਦਿੱਤਾ ਔਰ ਪ੍ਰਸੰਨ ਹੋ ਕੇ ਘਰ ਆਇਆ। ਹੁਣ ਚਾਰੇ ਪਾਸੇ ਮਾਤਾ ਤ੍ਰਿਪਤਾ ਨੂੰ, ਮਹਿਤਾ ਕਾਲੂ ਨੂੰ ਵਧਾਈਆਂ ਮਿਲ ਰਹੀਆਂ ਹਨ ਕਿ ਅੱਜ ਬਾਲਕ, ਉਹ ਬਾਲਕ ਪੈਦਾ ਹੋਇਆ ਜਿਸ ਦਾ ਦਰਸ਼ਨ ਕਰਕੇ ਸਭ ਦਾ ਤਨ ਮਨ ਠਰ ਰਿਹਾ ਹੈ। ਪਿਆਰੀ ਸਾਧ ਸਿੰਘ, ਆ ਬਾਲਕ ਪਤਾ ਕੌਣ ਹੈ? ਇਹ ਬਾਲਕ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਆਪ ਨਾਰਾਇਣ ਦਾ ਰੂਪ ਗੁਰੂ ਨਾਨਕ ਸੱਚਾ।

ਹੁੰਦਾ ਸੀ ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ ਦੇ

ਸਾਹਿਬ ਦੀ ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ ਸੀ, ਅੰਗੂਠੀ ਨਾ।

ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ ਸ੍ਰੀ। ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ, ਹੁਣ ਨਹੀਂ ਰਿਹਾ ਗਿਆ। ਮਾਤਾ ਤ੍ਰਿਪਤਾ ਕੋਲ ਜਾ ਕੇ ਪਿਤਾ ਕਾਲੂ ਜੀ ਨੂੰ ਆਖਿਆ, ਵੇਖੋ ਸੋਨੇ ਦੀ ਮੁੰਦਰੀ ਵੀ ਬਾਹਰ ਦਿਆ ਹੈ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਇਹ ਜੋ ਕੁਛ ਮਿਲਦਾ ਹੈ ਕਰੋ ਬਾਹਰ ਵੰਡ ਆਉਂਦਾ। ਆਖਿਆ ਅੱਛਾ ਇਹਨੂੰ ਕਿਸੇ ਕੰਮ ਕਾਰੇ ਲਾਈਏ,

ਨਾਨਕ ਸੱਚੇ ਪਾਤਸ਼ਾਹ ਜਦੋਂ ਲਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਕੇ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਝ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ

ਦੇਂਗਾ ਤਾਂ ਤੈਨੂੰ ਰਾਏ ਬੁਲਾਰ ਕੋਲ ਲੈ ਚੱਲਾਂਗਾ। ਗੁਰੂ ਨਾਨਕ ਦੀ ਬਾਂਹ ਪਕੜ ਕੇ ਖੇਤ ਦਾ ਮਾਲਕ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਆਖਿਆ, ਰਾਏ ਜੀ, ਇਸ ਬਾਲਕ ਦੀ ਗਾਈਆਂ ਮੱਝੀਆਂ ਨੇ ਮੇਰੇ ਸਾਰੇ ਖਲਿਆਨ ਖਰਾਬ ਕਰ ਦਿੱਤੇ, ਸਾਰੀ ਖੇਤੀ ਉਜਾੜ ਦਿੱਤੀ। ਹੁਣ ਮੇਰੇ ਗਰੀਬ ਦਾ ਹਰਜਾਨਾ ਕੌਣ ਭਰੇਗਾ? ਰਾਏ ਜੀ ਨੇ ਪਛਾਣ ਲਿਆ, ਇਹ ਤਾਂ ਮਹਿਤਾ ਕਾਲੂ ਪਟਵਾਰੀ ਦਾ ਪੁੱਤਰ ਹੈ। ਆਖਿਆ, ਨਾਨਕ, ਤੂੰ ਇਹ ਕਿਉਂ ਕੀਤਾ? ਆਖਿਆ, ਮੈਂ ਤਾਂ ਉਸ ਪ੍ਰਭੂ ਦੇ ਰੰਗ ਵਿੱਚ ਬੈਠਾ ਸਾਂ, ਮੈਨੂੰ ਨਹੀਂ ਪਤਾ। ਮੈਂ ਤਾਂ ਕਾਲੂ ਨੂੰ ਸੱਦਿਆ। ਮਹਿਤਾ ਜੀ ਜਦੋਂ ਆਏ, ਰਾਏ ਨੇ ਆਖਿਆ, ਵੇਖ ਬਈ, ਤੇਰੇ ਪੁੱਤਰ ਨਾਨਕ ਨੇ ਗਾਈਆਂ ਮੱਝੀਆਂ

ਕਹਿਣ ਲੱਗਾ ਇਹ ਤਾਂ ਹੈ ਹੀ ਨਿਖੱਟੂ, ਕੋਈ ਕੰਮ ਕਾਰ ਨਹੀਂ ਕਰਦਾ, ਵਿਹਲੇ ਬੈਠਾ ਰਹਿੰਦਾ। ਇੱਕ ਕੰਮ ਇਸ ਨੂੰ ਕਰਨ ਵਾਸਤੇ ਭੇਜਿਆ ਸੀ, ਉਹ ਵੀ ਉਜਾੜ ਕੇ ਆ ਗਿਆ। ਕਿਉਂ ਨਾਨਕ ਇਵੇਂ ਕਿਉਂ ਕੀਤਾ? ਮੈਂ ਤਾਂ ਕਾਲੂ ਨੇ ਜਦੋਂ ਪੁੱਛਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਕਹਿਣ ਲੱਗੇ, ਪਿਤਾ ਜੀ ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ, ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ। ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤਿਗਤ ਬੋਲੋ, ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ, ਨਹੀਂ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ

ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ। ਉਹਨੇ ਕਿਹਾ ਮੈਂ ਆਪ ਖੁਰ ਤੱਕੇ ਹਨ ਗਾਈਆਂ ਮੱਝੀਆਂ ਦੇ, ਖੁਰ ਲੱਭਦੇ ਹਨ ਕੋਈ ਨਹੀਂ, ਖੇਤੀ ਉਸੇ ਤਰ੍ਹਾਂ ਲਹਿਲਾ ਰਹੀ ਹੈ। ਜਦੋਂ ਇਹ ਕੌਤਕ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵੇਖਿਆ

ਤਾਂ ਗੁਰੂ ਨਾਨਕ ਨੇ ਗਿਣਿਆ ਤੇ ਜਦੋਂ 13 ਆਖਿਆ ਤੇ ਫਿਰ ਜਿਹੜਾ ਆਉਂਦਾ ਗਿਆ ਉਹਦੀ ਝੋਲੀ ਭਰੀ ਗਈ ਤੇ ਕਹਿੰਦੇ ਗਏ 13 13 13 ਸਤ ਸੰਗਤ ਬੋਲੋ ਸ੍ਰੀ 13 ਹੀ 13 ਕਰਕੇ ਝੋਲੀਆਂ ਭਰ ਰਹੇ ਬਾਲਾ ਲਿਆ ਲਿਆ ਕੇ ਵਸਤੂਆਂ ਦੇਈ ਜਾਂਦਾ।

ਮੋਦੀ ਖਾਣਾ ਗੁਰੂ ਨਾਨਕ ਲੁਟਾ ਰਿਹਾ, ਜਾ ਕੇ ਉਹਦੇ ਕੋਲੋਂ ਹਿਸਾਬ ਕਿਤਾਬ ਲੈ, ਨਹੀਂ ਤਾਂ ਲੱਖਾਂ ਦਾ ਘਾਟਾ ਤੈਨੂੰ ਹੋ ਜਾਵੇਗਾ। ਕੋਈ ਲੋੜਵੰਦ ਗਰੀਬ ਗੁਰਬਾ ਗੁਰੂ ਨਾਨਕ ਕੋਲ ਆ ਜਾਂਦਾ ਹੈ, ਝੋਲੀ ਵਿਛਾਉਂਦਾ, ਗੁਰੂ ਨਾਨਕ ਤੇਰਾ ਹੀ ਕਰਕੇ ਵਿੱਚ ਪਾ ਦਿੰਦਾ, ਤੇ ਕੋਈ ਪੈਸੇ ਨਹੀਂ ਲੈਂਦਾ ਕਿਸੇ ਕੋਲ। ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ। ਦੌਲਤ ਖਾਨ ਜਦੋਂ ਆਇਆ, ਕਹਿਣ ਲੱਗਾ, ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨਾ, ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ, ਪਹਿਲੇ ਹਿਸਾਬ ਲਾ ਲਈਏ ਕਿ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ, ਤੇ ਅੱਗੇ ਫਿਰ ਕੰਮ ਚਲਾਵਾਂਗੇ। ਸਾਹਿਬ ਜੀ ਕਹਿਣ ਲੱਗੇ, ਬੇਸ਼ੱਕ ਹਿਸਾਬ ਕਰ ਲਓ ਬਈ, ਕਰ ਲਓ ਹਿਸਾਬ। ਤੇ ਜਦੋਂ ਸਾਰਾ ਹਿਸਾਬ ਹੋਇਆ, ਇਤਿਹਾਸ ਵਿੱਚ ਲਿਖਿਆ ਕਿ ਦੌਲਤ ਖਾਨ ਜਦੋਂ ਸਾਰਾ ਮਾਲ ਅੰਦਰੋਂ ਗਿਣਿਆ ਤੋਲਿਆ ਤੇ ਕੀ ਹਿਸਾਬ ਵਿੱਚ ਲਿਖ ਲਿਆ, ਹਿਸਾਬ ਕੀਤਾ ਤੇ 735 ਰੁਪਏ ਗੁਰੂ ਨਾਨਕ ਦੇ ਵੱਧ ਨਿਕਲ ਗਏ। ਦੌਲਤ ਖਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਮੈਂ ਸੁਣਿਆ ਕਿ ਤੂੰ ਸਾਰਿਆਂ ਨੂੰ ਰੱਬ ਦੇ ਨਾਂ ਤੇ ਦੇਈ ਜਾਂਦਾ, ਤੇ ਫਿਰ ਤੇਰੇ ਕੋਲ ਇਹ ਪੈਸਾ ਨਫੇ ਵਿੱਚ ਕਿੱਥੋਂ ਨਿਕਲ ਆਇਆ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਦੌਲਤ ਖਾਨ ਜੋ ਰੱਬ ਦੇ ਰਸਤੇ ਤੇ

ਪਿਆਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ ਜਗਤ ਜਲਨ ਦਾ ਜਲ ਰਿਹਾ ਉਹਨਾਂ ਨੂੰ ਜਾ ਕੇ ਠਾੜਨਾ ਹੈ ਤੂੰ।

ਮੈਂ ਸੰਸਾਰ ਨੂੰ ਕੀ ਜਪਾਵਾਂ। ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ, ਇਹ ਉਪਦੇਸ਼ ਦੇ ਕੇ। ਉਸ ਜੋਤ ਵਿੱਚੋਂ ਆਵਾਜ਼ ਆਈ।

ਵੀਰ ਵੇਹ ਵਿੱਚ ਡੁੱਬ ਗਏ। ਬੇਬੇ ਨਾਨਕੀ ਪ੍ਰਤੀਤ ਵਾਲੀ ਸੀ, ਭਰੋਸੇ ਵਾਲੀ ਸੀ, ਕਹਿਣ ਲੱਗੀ ਕਿਵੇਂ ਨਾ ਆਖੋ, ਮੇਰਾ ਨਾਨਕ ਸੰਸਾਰ ਵਿੱਚ ਡੁੱਬਣ ਵਾਸਤੇ ਨਹੀਂ ਆਇਆ, ਉਹ ਤਾਂ ਕਈਆਂ ਨੂੰ ਤਾਰਨ ਵਾਸਤੇ ਆਇਆ ਹੈ। ਨਾਨਕ ਕਦੇ ਡੁੱਬ ਨਹੀਂ ਸਕਦਾ, ਉਹਦਾ ਜ਼ਰੂਰ ਕੋਈ ਕੌਤਕ ਹੋਵੇਗਾ, ਕੰਮ ਹੋਵੇਗਾ, ਕਿਸੇ ਕੰਮ ਨੂੰ ਗਿਆ ਹੋਵੇਗਾ, ਉਹ ਜ਼ਰੂਰ ਆਵੇਗਾ। ਔਰ ਸਮਾਂ ਪਾ ਕੇ ਜਦੋਂ ਨਿਰੰਕਾਰ ਦੇ ਕੋਲੋਂ ਉਪਦੇਸ਼ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਹ ਵਿੱਚੋਂ ਨਿਕਲੇ, ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਹ ਵਿੱਚ ਡੁੱਬ ਗਿਆ। ਲੇਕਿਨ ਬੇਬੇ ਨਾਨਕੀ ਨੂੰ ਪਤਾ ਹੈ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ ਬੇਬੇ ਕਰਤਾਰ ਚਿਤ ਆਵੇ, ਉੱਠੀ ਵੱਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ

ਤਾਰਨ ਵਾਸਤੇ ਨਿਕਲ ਪਏ ਜਿੱਥੇ ਕਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ। ਜੇ ਸੱਜਣ ਠੱਗ ਕੋਲ ਗਏ ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ, ਮਿੱਠਾ ਹੋ ਗਿਆ। ਜੇ ਗੁਰੂ ਨਾਨਕ ਦੀ ਨਜ਼ਰ ਕੋਡੇ ਰਾਕਸ਼ ਤੇ ਪਈ ਤੇ ਉਹ ਰਾਕਸ਼ਸੀ ਬੁੱਧੀ ਛੱਡ ਗਿਆ।

ਇੱਥੇ ਦੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ। ਇੱਕ ਪੰਡਿਤ ਸੂਰਜ ਵੱਲ ਮੂੰਹ ਕਰਕੇ ਤੇ ਗੰਗਾ ਜਲ ਪਾਈ ਜਾਂਦਾ, ਤਾਂ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤਿ ਸ੍ਰੀ ਅਕਾਲ, ਬੋਲੋ ਸ੍ਰੀ। ਪੰਡਿਤ ਕਹਿਣ ਲੱਗਾ, ਸੂਰਜ ਇਸ ਪਾਸੇ

ਸਾਹਿਬ ਜੀ ਕਹਿਣ ਲੱਗੇ ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤਾਂ ਕਿਆ ਸਾਡਾ ਪਾਣੀ ਕਰਤਾਰਪੁਰ ਖੇਤੀ ਤੱਕ ਨਹੀਂ ਪਹੁੰਚ ਸਕਦਾ? ਪੰਡਿਤ ਜੀ ਕਰਮ ਕਾਂਡਾਂ ਵਿੱਚ ਕੁਝ ਨਹੀਂ ਜੇ ਪਿਆ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪੋਗੇ ਔਰ ਕਰਮ ਕਾਂਡਾਂ ਵਿੱਚ ਪਾਓਗੇ ਤਾਂ ਇਹਨਾਂ ਕਰਮਾਂ ਕਾਂਡਾਂ ਨੇ ਤੁਹਾਡਾ ਉਧਾਰ ਨਹੀਂ ਕਰਨਾ, ਉਧਾਰ ਤਾਂ ਪ੍ਰਭੂ ਦੇ ਨਾਮ ਨੇ ਕਰਨਾ। ਸਤਿ ਸ੍ਰੀ ਬੋਲੋ ਸ੍ਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਆਪ ਕਿਆ ਕਰਦੇ ਸਨ ਭਾਈ, ਆ ਦੁਨੀਆਂ ਦੇ ਜਿਤਨੇ ਕਰਮ ਕਾਂਡ ਜਪ ਤਪ ਹਨ ਨਾ, ਇਹ ਸਾਰੀਆਂ ਸਿਫਰਾਂ ਹਨ, ਸਿਫਰਾਂ ਇਹ ਸਾਰੇ ਜ਼ੀਰੋ ਹਨ। ਔਰ ਬੇਸ਼ੱਕ ਇੱਕ ਕਾਗਜ਼ ਉੱਤੇ ਜਿਤਨੇ ਮਰਜ਼ੀ ਜ਼ੀਰੋ ਪਾ ਦੇ, ਉਹਨਾਂ ਦੀ ਕੋਈ ਵੀ ਮੁੱਲ ਨਹੀਂ ਹੈ ਜਦ ਤੱਕ ਉਹਨਾਂ ਦੇ ਅੱਗੇ ਏਕਾ ਨਾ ਪਵੇ। ਜੇ ਇੱਕ ਪਾਵੇਗਾ, ਏਕਾ ਲਿਖੇਗਾ ਔਰ ਉਸ ਤੋਂ ਬਾਅਦ ਜ਼ੀਰੋ ਪਾਵੇਗਾ ਤੇ ਦਸ ਬਣ ਜਾਏਗਾ, ਦੋ ਜ਼ੀਰੋ ਪਾਵੇਗਾ ਸੌ, ਤਿੰਨ ਪਾਵੇਗਾ ਹਜ਼ਾਰ। ਇਸੇ ਤਰ੍ਹਾਂ ਦੁਨੀਆਂ ਦੇ ਜਿਤਨੇ ਕਰਮ ਕਾਂਡ ਹਨ, ਜਪ ਤਪ ਹਨ, ਬਿਨਾਂ ਨਾਮ ਤੋਂ ਜੇ ਇਹ ਕਰੇਗਾ ਤਾਂ ਤੇਰੇ ਮਨ ਨੂੰ ਹੰਕਾਰ ਹੋ ਜਾਏਗਾ ਔਰ ਕੀਤੇ ਹੋਏ ਤੇਰੇ ਕਰਮ ਸਾਰੇ ਨਾਸ਼ ਹੋ ਜਾਣਗੇ। ਜੇ ਪਰਮੇਸ਼ਵਰ ਦਾ ਨਾਮ ਹੋਇਆ ਤੇਰੇ ਕੋਲ ਤਾਂ ਉਹਨਾਂ ਕਰਮਾਂ ਕਾਂਡਾਂ ਦਾ ਵਈ ਮੁੱਲ ਪੈਣਾ। ਸਤ ਸਗਤ ਬੋਲੋ ਸ੍ਰੀ, ਜਿਵੇਂ ਏਕੇ ਤੋਂ ਬਿਨਾਂ ਉਹਨਾਂ ਸਿਫਰਾਂ ਦੀ ਕੋਈ ਮੁੱਲ ਨਹੀਂ, ਇਸੇ ਤਰ੍ਹਾਂ ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਕੁਝ ਮਰਜ਼ੀ ਕਰਦਾ ਰਹਿ ਕਦੇ ਥਾਂ ਨਹੀਂ ਪਵੇਗਾ ਤੇਰਾ। ਗੁਰੂ ਅਰਜਨ ਦੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ, ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ

ਛੱਡਿਆ ਪਤਾ ਨੀ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ ਸਤਿਗੁਰ ਬੋਲੋ ਸ੍ਰੀ ਇਸ ਵਾਸਤੇ ਨਹੀਂ ਭਰੋਸਾ ਇਸ ਜੀਣੇ ਦਾ ਐਸਾ ਸੱਚ ਦਾ ਉਪਦੇਸ਼ ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ ਤਾਂ ਅਗਾਂਹ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਪਾ ਕੇ ਉਸ ਬੱਚੀ ਦੇ ਕਪਾਟ ਖੁੱਲ ਗਏ ਗਿਆਨ ਹੋ ਗਿਆ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਈ ਹਾਂ ਔਰ ਮੇਰਾ ਮਨੋਰਥ ਕੀ ਹੈ ਐਸਾ ਸੱਚ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਉੱਥੇ ਸੰਗਤਾਂ ਨੂੰ ਕਿ ਭਾਈ ਇੱਕ ਪਰਮੇਸ਼ਵਰ ਦੇ ਨਾਲ ਜੁੜੋ ਇੱਕ ਪ੍ਰਭੂ ਦਾ ਸਿਮਰਨ ਕਰੋ ਉਸ ਸਿਮਰਨ ਨੇ ਹੀ ਤੁਹਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ ਇਹ

0: ਆਖੇ ਮੇਰੇ ਮਨ ਉਸ ਕਰਤੇ ਪੁਰਖ ਦੀ ਆਰਾਧਨਾ ਕਰ। ਹੇ ਮੇਰੇ ਮਨ ਉਸ ਕਰਤੇ ਅਕਾਲ ਪੁਰਖ ਦੀ ਉਸਤਤ ਕਰ, ਵਡਿਆਈ ਕਰ। ਕਿਹੜਾ ਕਰਤਾ ਅਕਾਲ ਪੁਰਖ ਜਿਹਨੇ ਸਾਰਾ ਜੱਗ ਬਣਾਏ, ਜਿਹੜਾ ਸਭ ਕੁਛ ਕਰ ਕਰਾ ਰਹੇ, ਉਹ ਕਰਤਾ ਜੋ ਸਭ ਕੁਛ ਕਰ ਸਕਦਾ, ਜੋ ਸਭ ਕੁਛ ਕਰਨ ਯੋਗ ਹੈ, ਉਸ ਕਰਤੇ ਪੁਰਖ ਦੀ ਸ਼ਲਾਘਾ ਕਰ। ਹੇ ਮੇਰੇ ਮਨ ਇੱਕ ਮਿੰਟ ਵੀ ਉਸ ਕਰਤੇ ਪੁਰਖ ਨੂੰ ਵਿਸਾਰਨਾ, ਯਾਦ ਰੱਖ। ਉਹ ਕਰਤਾ ਪੁਰਖ ਜਿਸਨੇ ਤੈਨੂੰ ਸੰਸਾਰ ਤੇ ਭੇਜਿਆ, ਤੂੰ ਉਹਦੀ ਵਡਿਆਈ ਵਿੱਚ ਜੁੜ ਜਾ, ਉਹਦੀ ਬੇਅੰਤਤਾਈ ਵਿੱਚ ਲੱਗ ਜਾ।
1: ਮਨ ਮੇਰੇ ਕਰਤੇ ਨੂੰ ਸਲਾਹ,

ਉਸ ਦਾਤੇ ਨੂੰ ਸਲਾਹ ਜਿਹਨੇ ਸਾਰਾ ਸੰਸਾਰ ਬਣਾਇਆ, ਇਹ ਵਸਤੂਆਂ ਬਣਾਈ ਤੇਰੇ ਭੋਗਣ ਵਾਸਤੇ, ਇਤਨਾ ਕੁਛ ਪਰਮਾਤਮਾ ਨੇ ਤੈਨੂੰ ਦਿੱਤਾ ਤੇ ਤੂੰ ਉਹਦੀ ਸਲਾਹਗਾਹ ਨਹੀਂ ਕਰਦਾ, ਤੂੰ ਉਹਦੀ ਉਸਤ ਨਹੀਂ ਕਰਦਾ। ਕਿਉਂ ਨਹੀਂ ਕਰਦਾ ਭਾਈ? ਉਹਦੀ ਉਸਤ ਵਿੱਚ ਜੁੜਦਾ। ਇਸਾ ਪਦਾਰਥ ਧਨ ਦੌਲਤ ਉਸ ਪਰਮਾਤਮਾ ਦੇ ਤੇ ਬਖਸ਼ੇ ਨੇ, ਇਹ ਠੀਕ ਹੈ ਤੂੰ ਮਿਹਨਤ ਕੀਤੀ, ਪਰ ਜੇ ਪਰਮਾਤਮਾ ਸਰੀਰ ਹੀ ਨਾ ਦਿੰਦਾ ਇਨਸਾਨ ਤੂੰ ਕੀ ਕਰਨ ਜੋਗਾ ਸੀ? ਜੋ ਕੁਛ ਵੀ ਕੀਤਾ ਪਰਮਾਤਮਾ ਨੇ ਕੀਤਾ, ਪਰਮਾਤਮਾ ਨੇ ਤੈਨੂੰ ਬਣਾਇਆ, ਉਹਦੇ ਹੁਕਮ ਅਨੁਸਾਰ ਤੂੰ ਉਹਦਾ ਹੁਕਮ ਵਜਾ ਰਹੇ। ਸਾਹਿਬ ਜੀ ਫਰਮਾਨ ਕਰਦੇ ਨੇ, ਮਨ ਮੇਰੇ ਕਰਤੇ ਨੂੰ ਸਹਲਾਏ ਨਾਨਕ ਆਪ ਸਦੀਵ।

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ, ਉਤਸ਼ਾਹ ਸਹਿਤ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਵਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਉੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ, ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ, ਇੱਕ ਵਾਹਕ ਅਤੇ ਨੇੜੇ ਦਾ ਢੰਗ ਹੈ, ਸੁਚੱਜਾ ਢੰਗ ਹੈ, ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਟ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ, ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ, ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ, ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ,
لیکن اندر گیا پھر کانشیس مائنڈ تے سب کانشیس مائنڈ یہ کم کرتے ہیں. ساودھانی نال گراہی کھادی بے دھیانی نال ہضم ہندی گئی تے شکتی برقرار رہی انسان ترتا پھرتا رہا کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی سپرچولیزم اندر بھی پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال, چاؤ نال, ساودھانی نال تے ادم نال. اس لیے ستگرو نے ارشاد فرمائے نے, حکم کیتے نے, ادم کریندیاں جیو توں, ادم کریندیاں جیو توں کمامدیاں سکھ پہنچ, ادم کریندیاں جیو توں. یہ سب کم ساودھانی نال نے. کمامدیاں سکھ پہنچ دھیائے دیاں توں پربھو مل نانک اتری چند. تو یہ کم اساں ساودھانی نال کیتا. اتے حاضر ہویا شبد دا بھوجن, شبد دا لنگر گردیب نے جو داغ بخشیے اس مل پنڈارے وچوں پاٹھ راہی حکم نامیا راہی کتھا وچار راہی اتوا کیرتن راہی ساودھانی نال اے بھوجن ملیا. ربی تھار ساہی گرو گرنتھ صاحب مہاراج وچوں اے بھوجن ملیا. تھال وچ تین وستو پئی ہو, تھال گرو گرنتھ صاحب مہاراج, تھال وچ تین وستو پئی ہو, ست سنتوخ وچارو, امرت نام ٹھاکر کا پیو جس کا سب سے آدھارو, جے کو کھاوے. پر اے سب کچھ ساودھانی نال کرنا ہے. جے کو کھاوے, جے کو پہنچے, تس کا ہوئے ادھارو. ساودھانی تو مراد ہے. کیرتن کرن والے نو بھی حاضر رہنا پوے گا, اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے, پھر آپ ہی شکتی بخشش عنایت تے کرم ہوندا رہے گا. ہسندیاں کھلندیاں پہنندیاں کھاوندیاں او پھر آپ ہی کم چلتا رہے گا. وچے ہووے مکت, جے کو کھاوے, جے کو پہنچے, تس کا ہوئے ادھار. اے آتمک زندگی واسطے اشد ضروری وستو گرو صاحب جی کہندے نے. اس دے چھڈیاں جیو جل بل جاندا ہے. میں تجربہ کر ویکھی, ایسا کردیاں ہی زندگی ہے. غافلی وچ موت تو بھی بدترین دشا ہو جاندی ہے. آنکھاں جیواں وسرے مر جاؤ. کبیر صاحب کہندے نے, جب لگتا گا باہو بے ہی, اس اسنا وچ بھی مینو جب نلپی چو اندر نو تاگا کھچدا ہاں, اس اسنا وچ بھی غافلی ہو جائے پرمیشر تو, میں اس نو موت ہی سمجھدا ہاں. جب لگ تاگا باہو بے ہی, تب لگ وسرے رام سنیہی, تے وسر نال مر جاؤں. تو گرو کرپا کرے اسی ساودھانی نال مہاراج دے چرن وچ آندے رہیے, تے پھر پامے بے دھیانی نال ہی جی میں برکیاں ازمودیاں تے طاقتاں دے دیاں نے کم کردے رہیے, تے او جو دات پراپت ہوئی ہے او دی صحت, او دی گائیڈنس اکال پورش کی بخشش نال ملی رہے گی. تیاگنا نہیں ہے, لگے رہن دا مطلب ہے. جے کو کھاو ہے, جے کو پنچے, تس کا ہوئے ادھارو. گرو صاحب جی دا عہد ہے, پیمان ہے, وعدہ ہے, اقرار ہے. جے کو کھاو ہے, جے کو پنچے, تس کا ہوئے ادھارو. یہ بس تجی نہیں آئی, نت نت رکھو تھارو. تم سنسار چرن لگ کر سب نام برم پسارو.

مولا سیام پریت بنی کبیر لاگی پریت سجان سیام

0: ਸੋ ਨਾਮ ਜਪਣਾ ਕੀ ਹੈ? ਉਸ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਨੀਆਂ ਹਨ। ਸਭ ਨਾਲੋਂ ਪਹਿਲਾਂ ਆਵਾਜ਼ਾਂ ਮਾਰਨੀਆਂ ਹਨ। ਇਹ ਨਹੀਂ ਪਹਿਲੇ ਦਿਨ ਕਿਸੇ ਦੀ ਸਮਾਧੀ ਲੱਗ ਜਾਏਗੀ ਜਾਂ ਪਹਿਲੇ ਦਿਨ ਬਹੁਤ ਮਨ ਟਿਕ ਜਾਵੇਗਾ। ਕਬੀਰ ਜੀ ਕਹਿੰਦੇ ਹਨ ਕੇਸੋ ਕੇਸੋ ਕੂਕੀ ਹੈ, ਕਹਿੰਦੇ ਕੇਸੋ ਕੇਸੋ ਕਰਕੇ ਕੂਕਾ ਮਾਰੋ, ਉੱਚੀ ਉੱਚੀ ਬੋਲੋ। ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕਾ ਸੁਣਿਆ ਪੁਕਾਰ। ਜੇ ਦਿਨ ਰਾਤ ਕੂਕਦੇ ਰਹੋਗੇ ਕਦੇ ਤਾਂ ਉਹ ਪੁਕਾਰ ਸੁਣੇਗਾ ਹੀ, ਜੇ ਉਸਨੂੰ ਵਾਰ ਵਾਰ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਸੁਣਦਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ ਕਦੇ ਤਾਂ ਪੁਕਾਰ ਸੁਣੇਗਾ, ਇਸ ਕਰਕੇ ਵਾਰ ਵਾਰ ਕੂਕਦੇ ਰਹੋ, ਵਾਰ ਵਾਰ ਬੋਲਦੇ ਰਹੋ, ਵਾਰ ਵਾਰ ਉਸਦੇ ਨਾਮ ਦਾ ਰਟਨ ਕਰਦੇ ਰਹੋ, ਜ਼ਬਾਨ ਦੇ ਨਾਲ ਰਟਨ ਕਰਦੇ ਰਹੋ। ਸੋ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਤਰੀਕਾ ਨਹੀਂ ਅਪਣਾਇਆ, ਮੈਂ ਯੁਗਤੀ ਨਹੀਂ ਅਪਣਾਈ, ਸ਼ਾਇਦ ਮੈਨੂੰ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ। ਨਾਮ ਜਪਣ ਵਾਲਿਆਂ ਨੂੰ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ਭਗਤ ਅੰਨਾ ਜੀ ਵਰਗੇ, ਭਗਤ ਕਬੀਰ ਜੀ ਵਰਗੇ ਕਿਆ ਯੁਗਤੀ ਅਪਣਾਈ ਹੈ, ਇਹਨਾਂ ਨੇ ਪ੍ਰੇਮ ਦੀ ਯੁਗਤੀ ਅਪਣਾਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਰ। ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ, ਪਿਆਰ ਕਿਵੇਂ ਕਰਨਾ? ਨਾਮ ਜਪਣਾ, ਉਸ ਨਾਲ ਪਿਆਰ ਕਰਨਾ, ਉਸਦੇ ਨਾਮ ਦਾ ਰਟਨ ਕਰਨਾ, ਉਸਦੇ ਨਾਮ ਦੀਆਂ ਕੂਕਾਂ ਮਾਰਨੀਆਂ, ਉਸਦੇ ਨਾਮ ਨੂੰ ਧਿਆਉਣਾ, ਜਪਣਾ, ਜ਼ਬਾਨ ਦੇ ਨਾਲ ਵਾਰ ਵਾਰ ਜਪਣਾ, ਇਹ ਉਸ ਨਾਲ ਪਿਆਰ ਕਰਨ ਦਾ ਇੱਕ ਢੰਗ ਹੈ, ਪ੍ਰੇਮ ਕਰਨ ਦਾ ਇੱਕ ਤਰੀਕਾ ਹੈ। ਫਿਰ ਹੌਲੀ ਹੌਲੀ ਇਹ ਪ੍ਰੇਮ ਵੱਧਦਾ ਵੱਧਦਾ ਵੱਧਦਾ ਵੱਧਦਾ ਪ੍ਰੇਮ ਸਰੂਪ ਹੋ ਜਾਏਗਾ, ਕਿਉਂਕਿ ਵਾਹਿਗੁਰੂ ਖੁਦ ਪ੍ਰੇਮ ਸਰੂਪ ਹੈ। ਚਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ, ਵਿਆਪਕ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਦੇ, ਇਹ ਨਹੀਂ ਕਿ ਪਰਮਾਤਮਾ ਜਪਣ ਦੇ ਕੋਈ ਢੰਗ ਤਰੀਕੇ ਜਾਂ ਹੋਰ ਅਵਸਥਾਵਾਂ, ਅਨੇਕਾਂ ਅਵਸਥਾਵਾਂ ਹਨ। ਇਹ ਆਪਣਾ ਪਹਿਲਾ ਪ੍ਰੋਗਰਾਮ ਹੈ ਜੋ ਨਿਰੋਲ ਸਿਮਰਨ ਦਾ, ਸਤਸੰਗ ਕਰਦੇ ਰਹਿੰਦੇ ਹੋ, ਸੋ ਨਿਰੋਲ ਸਿਮਰਨ, ਜਿਸ ਵਿੱਚ ਨਿਰੋਲ ਸਿਮਰਨ ਸਾਧਨਾ ਦੀ ਵਿਚਾਰ, ਨਿਰੋਲ ਸਿਮਰਨ ਕਰਨਾ, ਇਹ ਆਪਣਾ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਨੇ ਰੱਖਿਆ ਸੀ। ਤੇ ਸਿਮਰਨ ਦੀਆਂ ਅਵਸਥਾਵਾਂ ਦਾ ਜਿਵੇਂ ਨਾਮੀ ਦਾ ਅੰਤ ਨਹੀਂ, ਇਸੇ ਤਰ੍ਹਾਂ ਨਾਮ ਦਾ ਵੀ ਅੰਤ ਨਹੀਂ, ਅਵਸਥਾਵਾਂ ਦਾ ਵੀ ਅੰਤ ਨਹੀਂ ਹੈ। ਕਿਤਨੀਆਂ ਅਵਸਥਾਵਾਂ ਹਨ? ਪਿਆਰ ਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ, ਪਰਮਾਤਮਾ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ, ਉਸਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ। ਸੋ ਵਾਹਿਗੁਰੂ ਨਾਲ, ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪਣ, ਨਾਮ ਜਪਣ ਦੀਆਂ ਅਨੇਕਾਂ ਯੁਗਤੀਆਂ ਤਰੀਕੇ ਅਵਸਥਾਵਾਂ ਹਨ। ਪਰ ਇੱਕ ਦਿਨ ਦੇ ਵਿੱਚ ਆਪਾਂ ਇਸ ਗੱਲ ਨੂੰ ਕਹਿ ਵੀ ਦਈਏ, ਇਸ ਤੋਂ ਬਾਅਦ ਵੱਖਰੀ ਬਾਣੀ, ਚਾਰ ਬਾਣੀਆਂ ਮੰਨੀਆਂ, ਬਾਣੀ ਨਾਮ ਹੈ ਬੋਲਣ ਦਾ, ਦੂਸਰੀ ਮੱਧਮਾ, ਪਹਿਲਾਂ ਤਾਂ ਉੱਚੀ ਉੱਚੀ, ਫਿਰ ਬੁੱਲਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ, ਯਾਨੀ ਆਪਣੀ ਆਵਾਜ਼ ਬਸ ਜ਼ਿਆਦਾ ਦੂਰ ਤੱਕ ਨਾ ਜਾਵੇ, ਮੱਧਮਾ ਕੰਠ ਦੇ ਵਿੱਚ ਜਾਂ ਕਹਿ ਲਈਏ ਪਸੰਤੀ ਤੇ ਪਰਾ, ਇਹ ਚਾਰ ਬਾਣੀਆਂ ਮੰਨੀਆਂ ਗਈਆਂ ਹਨ। ਸੰਤੀ ਹਿਰਦੇ ਦੇ ਵਿੱਚ, ਪਰਾ ਬਾਣੀ ਨਾਭੀ ਦੇ ਵਿੱਚ, ਤੇ ਇਹ ਚਾਰ ਬਾਣੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਕੋਈ ਪਰਮਾਤਮਾ ਦਾ ਨਾਮ ਜਪਦਾ ਵੈਖਰੀ ਤੋਂ ਹੀ ਸ਼ੁਰੂ ਹੁੰਦਾ, ਫਿਰ ਮੱਧਮਾ ਚਲਿਆ ਜਾਂਦਾ, ਫਿਰ ਪਸੰਤੀ ਵਿੱਚ, ਫਿਰ ਪਰਾ ਬਾਣੀ ਦੇ ਵਿੱਚ ਭਾਵ ਸਰੂਪ ਦੇ ਵਿੱਚ, ਫੁਰਨੇ ਦੇ ਵਿੱਚ ਨਾਭੀ ਤੋਂ ਫੁਰਨਿਆਂ, ਜੋ ਆਪਣਾ ਇੱਕ ਤ੍ਰਿਕੁਟੀ ਜਾਂ ਨਾਭੀ ਜੋ ਇੱਕ ਵਿਚਾਰਾਂ ਦਾ ਕੇਂਦਰ ਹੈ, ਜਿੱਥੋਂ ਵਿਚਾਰ ਉਤਪੰਨ ਹੁੰਦੇ ਹਨ, ਜਿੱਥੋਂ ਬਾਣੀ ਉਤਪੰਨ ਹੁੰਦੀ ਹੈ, ਕਿਉਂਕਿ ਜ਼ਬਾਨ ਦੇ ਵਿੱਚ ਤਾਂ ਉਹ ਇੱਕ ਅਸੂਸ ਰੂਪ ਧਾਰਨ ਕਰ ਲੈਂਦੀ ਹੈ, ਪਹਿਲਾਂ ਇੱਕ ਵਿਚਾਰ ਉੱਠਦਾ, ਖਿਆਲ ਉੱਠਦਾ ਹੈ, ਵਿਚਾਰਾਂ ਦਾ ਕੇਂਦਰ ਜੋ ਨਾਭੀ ਸਥਾਨ, ਇਹ ਧਿਆਨ ਜੋ ਹੈ ਸਾਡੇ ਸਰੀਰ ਦੇ ਵਿੱਚ ਧਿਆਨ ਦੇ ਇਹ ਕੇਂਦਰ ਹਨ, ਧਿਆਨ ਟਿਕਾਉਣ ਦੇ ਤ੍ਰਿਕੁਟੀ ਜੋ ਨੱਕ ਦੀ ਜੜ ਦੋਵੇਂ ਭਰਵੱਟਿਆਂ ਦੇ ਵਿਚਾਲੇ ਜੋ ਜਗ੍ਹਾ ਹੈ, ਇਸ ਨੂੰ ਤ੍ਰਿਕੁਟੀ ਕਹਿੰਦੇ ਹਨ, ਤੇ ਆਗਿਆ ਚੱਕਰ ਇਸ ਨੂੰ ਕਹਿੰਦੇ ਹਨ। 6 ਚੱਕਰ ਸਾਡੇ ਸਰੀਰ ਦੇ ਸੂਖਮ ਸਰੀਰ ਦੇ ਵਿੱਚ ਹਨ, ਤੇ ਜੋ ਆਗਿਆ ਚੱਕਰ ਹੈ ਜਾਂ ਫਿਰ ਨਾਭੀ ਦੇ ਵਿੱਚ, ਸੋ ਇਹ 6 ਚੱਕਰ ਮਣੀਪੁਰ ਚੱਕਰ, ਸਵਸਥਾਨ ਚੱਕਰ, ਸੰਸਾਰ 6 ਚੱਕਰੇ ਮੰਨੇ ਗਏ ਹਨ, ਪਰੰਤੂ ਜੇ ਆਪਾਂ ਨੂੰ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ, ਨਾ ਹੀ ਆਉਦ ਆਉਣੇ ਚਾਹੀਦੇ, ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ? ਨਹੀਂ, ਜੇ ਸਿਮਰਨ ਕਰਾਂਗੇ ਆਪਣੇ ਆਪ ਹੀ ਉਹ ਅਵਸਥਾਵਾਂ ਤੈਅ ਹੁੰਦੀਆਂ ਜਾਣਗੀਆਂ। ਗਿਆਨ ਜੋ ਹੈ ਸਿਰਫ ਪੜ੍ਹਨ ਸੁਣਨ ਦੇ ਨਾਲ ਨਹੀਂ, ਇਹ ਕਰਨ ਦੇ ਨਾਲ ਪ੍ਰਾਪਤ ਹੁੰਦਾ। ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ। ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਭੀ ਅਸਥਾਨ ਜੋ ਸਾਡਾ ਹਿਰਦਾ ਹੈ, ਜਿੱਥੇ ਧੁਨੀ ਜਿਸ ਨੂੰ ਕਹਿੰਦੇ ਹਨ, ਇਸ ਨੂੰ ਨਾਭੀ ਕਹਿੰਦੇ ਹਨ। ਇਸ ਤੋਂ 4 ਉਂਗਲ 6 ਉਂਗਲ ਉੱਚੇ ਹਿਰਦਾ ਸਥਾਨ, ਕੰਠ ਜੋ ਆਪਾਂ ਗਲਾ ਹੈ, ਮੁੱਖ ਜੋ ਜ਼ੁਬਾਨ ਹੈ, ਤੇ ਆਗਿਆ ਚੱਕਰ ਜੋ ਆਪਣਾ ਤ੍ਰਿਕੁਟੀ ਜੋ ਹੈ, ਤਿੰਨ ਜਿੱਥੇ ਈੜਾ ਪਿੰਗਲਾ ਤੇ ਸੁਖਮਨਾ, ਤਿੰਨ ਨਾੜੀਆਂ ਮਿਲਦੀਆਂ ਹਨ, ਅਨੇਕਾਂ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ, ਤੇ ਇੱਕ ਇਹ ਸੁਖਮਨਾ ਨਾੜੀ ਜੋ ਹੈ, ਈੜਾ ਤੇ ਪਿੰਗਲਾ ਦੋ ਆਪਣੇ ਸਵਾਸ ਚੱਲਦੇ ਹਨ, ਈੜਾ ਤੇ ਪਿੰਗਲਾ ਇਸ ਨੂੰ ਕਹਿੰਦੇ ਹਨ। ਦੋ ਸੁਰਾਂ ਚੰਦਰਮਾ ਤੇ ਸੁਰ, ਇੱਕ ਤੇ ਸੂਰਜ ਦੀ ਸੁਰ ਮੰਨੀ ਗਈ ਹੈ। ਬੜੀਆਂ ਗੁੱਝੀਆਂ ਗੱਲਾਂ ਹਨ। ਜੇ ਆਪਾਂ ਅਵਸਥਾਵਾਂ ਅਨੇਕਾਂ ਹਨ, ਇਹ ਨਹੀਂ ਕੋਈ ਇੱਕ ਦਿਨ ਦੇ ਵਿੱਚ ਕੋਈ ਪਹੁੰਚ ਜਾਏਗਾ, ਕਿਸੇ ਨੂੰ ਵਿਵਸਥਾ ਪ੍ਰਾਪਤ ਹੋ ਜਾਏਗੀ। ਇੱਕ ਅਵਸਥਾ ਤੋਂ ਦੂਸਰੀ ਅਵਸਥਾ ਦੇ ਵਿੱਚ ਜਾਣ ਦੇ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ। ਸਾਲਾਂ ਦੇ ਸਾਲ ਆਪਾਂ ਉਸ ਨੂੰ ਕਹਿਣ ਦੇ ਵਿੱਚ ਤਾਂ ਆਪਾਂ ਭਾਵੇਂ ਜਵਾਨ ਤੋਂ ਲੈ ਕੇ ਦਸਵੇਂ ਦੁਆਰ ਦੀ ਅਵਸਥਾ ਤੱਕ ਆਪਾਂ ਕਥਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰੰਤੂ ਰਸਨਾ ਤੋਂ ਲੈ ਕਰਕੇ ਜਵਾਨ ਤੋਂ ਸਿਮਰਨ ਸ਼ੁਰੂ ਹੋ ਕੇ ਰੋਮ ਰੋਮ ਦੇ ਵਿੱਚ ਸਿਮਰਨ ਹੋਣਾ, ਦਸਮ ਦੁਆਰ ਦੀ ਅਵਸਥਾ ਤੱਕ, ਇਸ ਵਾਸਤੇ ਜੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਸਫਲ ਹੋ ਜਾਵੇ ਨਾ, ਪੂਰਾ ਸਾਡਾ ਜਨਮ ਸਫਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇੱਕ ਇੱਕ ਅਵਸਥਾ ਨੂੰ ਪਕਾਉਣ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੀ ਸਮਾਧੀ ਲੱਗ ਜਾਵੇ, ਸਾਡੇ ਵਿੱਚ ਕੋਈ ਸ਼ਕਤੀ ਆ ਜਾਵੇ, ਸਾਨੂੰ ਕੋਈ ਪ੍ਰਕਾਸ਼ ਮਿਲ ਜਾਵੇ, ਸਾਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਵੇ, ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ, ਅਸੀਂ ਇਸ ਤਰ੍ਹਾਂ। ਸੋ ਇਹ ਮਾਰਗ ਹੈ ਪਿਆਰ ਦਾ, ਸਹਿਜ ਮਾਰਗ, ਸਹਿਜ ਮਾਰਗ ਜਿਸ ਦੇ ਵਿੱਚ ਕਾਲੀ ਨਹੀਂ ਪੁੱਗਦੀ। ਕਾਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ, ਤੇ ਨਾ ਹੀ ਆਲਸੀ ਕਰ ਸਕਦਾ ਹੈ। ਜਿਹੜਾ ਆਲਸੀ ਧਾਰਨ ਕਰ ਗਿਆ, ਬਿਲਕੁਲ ਹੀ ਵੀ ਇਹ ਆਪਣੇ ਕੰਮ ਦਾ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਨਹੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕੁਛ ਵੀ ਕਰ ਸਕਦਾ, ਜਿਹੜਾ ਵਾਲਾ ਕਾਲਾ ਵੀ ਛੇਤੀ ਫਲ ਮਿਲੇ, ਛੇਤੀ ਫਲ ਮਿਲੇ, ਛੇਤੀ ਮੈਨੂੰ ਪਰਮਾਤਮਾ ਮਿਲ ਜਾਵੇ, ਖਾਹਿਸ਼ ਤਾਂ ਹੋਣੀ ਚਾਹੀਦੀ ਹੈ ਛੇਤੀ ਮਿਲਣ ਦੀ, ਪਰੰਤੂ ਇਹ ਨਹੀਂ ਅਸੀਂ ਪਰਮਾਤਮਾ ਨੂੰ ਮਜਬੂਰ ਨਹੀਂ ਕਰ ਸਕਦੇ, ਤੇ ਆਪਣੇ ਮਨ ਦੀ ਸਫਾਈ ਹੋਣ ਵਾਸਤੇ ਵੀ ਟਾਈਮ ਲੱਗਦਾ ਹੈ, ਤੇ ਪਰਮਾਤਮਾ ਭਗਤੀ ਤੋਂ ਖੁਸ਼ ਹੁੰਦਾ ਹੈ। ਉਸ ਨੂੰ ਖੁਸ਼ ਕਰਨ ਵਾਸਤੇ, ਭਾਈ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਛ ਕਰਨਾ ਅਸੀਂ ਕਰਦੇ ਹਾਂ, ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ, ਪਰਮਾਤਮਾ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦੇਖੋ ਉਸਨੇ ਕਿਤਨੀ ਸ੍ਰਿਸ਼ਟੀ ਸਾਜੀ ਹੈ, ਕਿਤਨੇ ਜੀਵ ਸਾਜੇ, ਕਿਤਨੀ ਅਦਭੁਤ ਰਚਨਾ ਰਚੀ ਹੈ, ਕੋਈ ਮਾੜੀ ਮੋਟੀ ਚੀਜ਼ ਥੋੜੋ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਦਰਸ਼ਨ ਪਾਉਣਾ ਹੈ, ਭਾਵੇਂ ਉਹ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਗੁਰੂ ਜੀ ਕਹਿੰਦੇ ਹਨ ਸਾਡੀ ਆਤਮਾ ਇੱਕ ਉਸ ਦਾ ਹੀ ਅੰਸ਼ ਹੈ, ਪਰੰਤੂ ਉਹ ਵੱਡਿਆਂ ਤੋਂ ਵੀ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰੰਗੀ ਵੀਰਾ, ਗੁਣੀ ਗੀ ਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਸੋ ਇਸ ਵਾਸਤੇ ਸਾਨੂੰ ਜਿੱਥੇ 5 ਮਿੰਟ ਦੀ ਤੁਸੀਂ ਸੁਣਿਆ ਨਾ, 5 ਮਿੰਟ ਦੀ ਕਿਤਨਾ ਫਲ ਹੈ, ਉੱਥੇ ਉਸ ਵਾਸਤੇ ਕਠਿਨ ਘਾਲਣਾ ਕਮਾਈ ਵੀ ਕਰਨ ਦੀ ਜ਼ਰੂਰਤ ਹੈ। ਆਪਾਂ ਪੜ੍ਹਦੇ ਹਾਂ ਹਰੋ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਮਸਕਤ ਨਾਮ ਹੈ, ਘਾਲਣਾ ਕਾਲਣੀ, ਸਖਤ ਘਾਲਣਾ ਕਾਲਣੀ। ਨਾਮ ਜਪ ਕਿਵੇਂ ਜਪਿਆ ਜਾਂਦਾ ਹੈ, ਇਹ ਨਹੀਂ ਇਹ ਪਹਿਲੇ ਦਿਨ ਕੋਈ ਚੌਂਕੜਾ ਮਾਰ ਕੇ ਬੈਠ ਜਾਵੇਗਾ, ਉਹਦਾ ਮਨ ਟਿਕ ਜਾਵੇਗਾ, ਉਸਦੀ ਸਮਾਧੀ ਲੱਗ ਜਾਵੇਗੀ, ਐਸਾ ਨਹੀਂ ਹੁੰਦਾ। ਜਾਪ ਕਰਨਾ ਪਵੇਗਾ, ਰਸਨਾ ਦੇ ਨਾਲ ਸਿਮਰਨ ਕਰਨਾ ਪਵੇਗਾ ਵਾਰ ਵਾਰ। ਕਿਵੇਂ? ਇਹ ਨਹੀਂ ਵੀ ਬੈਠ ਕੇ, ਨਹੀਂ ਤੁਰਿਆ ਫਿਰਿਆ ਵੀ, ਖੜ ਕੇ ਵੀ, ਬੋਲ ਬੋਲ ਕੇ, ਇਕੱਲੇ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਜਿਨ੍ਹਾਂ ਨੂੰ ਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਹਾਂ ਪਰਮਾਤਮਾ ਦਾ ਨਾਮ ਹੀ ਸੱਚ ਹੈ। ਗੁਰੂ ਜੀ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਹੈ, ਬਿਨਾਂ ਭਜਨ ਤੋਂ ਦੁੱਖਾਂ ਤੋਂ ਖਹਿੜਾ ਨਹੀਂ ਛੁੱਟਣਾ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ, ਬਿਨਾਂ ਵਾਹਿਗੁਰੂ ਦੇ ਸਿਮਰਨ ਕਰਨ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਵਾਰ ਵਾਰ ਬਾਣੀ ਵਿੱਚ ਇਹ ਕਥਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਗੁਰੂ ਜੀ ਤੇ ਕਿ ਜੋ ਵੀ ਪਸਾਰਾ ਸਭ ਝੂਠ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਜਿਤਨਾ ਵੀ ਪਸਾਰਾ ਸਭ ਝੂਠ ਹੈ, ਨਾਸਵਾਨ ਹੈ, ਭਾਵ ਇੱਕ ਪਰਮਾਤਮਾ ਦਾ ਨਾਮ ਸੱਚ ਹੈ, ਤੇ ਇਹ ਸਾਡੇ ਨਾਲ ਰਹਿਣ ਵਾਲੀ ਜਾਣ ਵਾਲੀ ਸਦਾ ਮਿੱਤਰਤਾ ਨਿਭਾਉਣ ਵਾਲੀ ਵਸਤੂ ਹੈ ਤੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਉਹ ਪਰਮਾਤਮਾ ਦਾ ਨਾਮ ਜਪ ਸਕਦੇ ਹਨ, ਨਹੀਂ ਤਾਂ ਆਮ ਵਿਸ਼ਵਾਸ ਹੀ ਨਹੀਂ ਆਉਂਦਾ ਹੈ। ਸੋ ਇਸ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਹੁਣ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਹ ਵੀ ਘਾਲਣਾ ਹੈ। ਸੰਗਤ ਵਿੱਚ ਜਾਣਾ, ਫਿਰ ਮਨ ਬਹੁਤ ਤੰਗ ਕਰਦਾ, ਪਹਿਲਾਂ ਮਨ ਔਖਾ ਕਰਦਾ ਹੈ। ਸਖਤ ਘਾਲਣਾ ਘਾਲਣੀ, ਮਨ ਨੂੰ ਵਾਰ ਵਾਰ ਮੋੜਨਾ, ਵਾਰ ਵਾਰ ਮਨ ਰੋਚੇ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਮੋੜਨਾ ਹੈ। ਤੇ ਮਨ ਤਾਂ ਬੁਰੇ ਪਾਸੇ ਨੂੰ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ, ਛੇਤੀ ਚੱਲਿਆ ਜਾਂਦਾ ਹੈ, ਉੱਚੀ ਜਗ੍ਹਾ ਨੂੰ ਪਾਣੀ ਚੜਾਉਣਾ ਔਖਾ ਹੁੰਦਾ। ਇਸੇ ਤਰ੍ਹਾਂ ਚੰਗੇ ਪਾਸੇ ਨੂੰ ਜਾਣਾ, ਪਰਮਾਤਮਾ ਦਾ ਨਾਮ ਜਪਣਾ, ਘਾਲ ਕਮਾਈ ਕਰਨੀ, ਉੱਚੀ ਜਗ੍ਹਾ ਪਾਣੀ ਚੜ੍ਹਨ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਦਿਨ ਚ ਹੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਇਹ ਨੀ ਰਸ ਆ ਜਾਵੇਗਾ, ਨਹੀਂ, ਕਹਿੰਦੇ ਪਹਿਲਾਂ ਅਲੂਣੀ ਸਿਰ ਚੱਟਣੀ ਪਵੇਗੀ। ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪੁੱਛਿਆ ਸੀ ਨਾਮ ਜਪਣ ਦੇ ਕਿਤਨੇ ਲਾਭ ਹਨ, ਗੁਰੂ ਜੀ ਕਹਿੰਦੇ ਬਹੁਤ ਲਾਭ ਹਨ। ਕਹਿੰਦੇ ਫਿਰ ਤਾਂ ਆਪਾਂ ਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਅਨੂੰ, ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫਿਰ ਨਹੀਂ ਔਖਾ, ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ।

0: ਕਰੀਏ।
1: ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਪਾਈਆਂ ਬਾਹਰ ਚਿੱਠੀਆਂ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਸਹੀ ਸੱਚਿਆ ਜਿਨ ਮਨ ਹੋ

ਇਹ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂ ਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ ਜਪ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੀ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਂ ਇਹ ਗੁਰਸਰਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

0: ਹਿਰਦੇ ਵਸਿਆ ਪਾਰ ਬ੍ਰਹਮ।
1: ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

कीर्तन हुआ रैन सुबाय। छड़ न सके संत जन राज द्वार न सेव कुमार।

ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਇ ਨਹਿਣਾ ਮਤ ਸ਼ੋਹੋ ਫਿਰ

ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ, ਭਾਈ ਲਹਿਣਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਕਸ਼ਮੀ ਦਾਸ ਪੁੱਤਰ, ਤੁਸੀਂ ਦੱਸੋ। ਬਾਬਾ ਬੁੱਢਾ ਜੀ, ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਤਕਾ ਹੈ, ਤੁਹਾਡੀ ਮੁੱਠੀ ਵਿੱਚ ਤਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ

ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ। ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ। ਮੁੱਠੀਆਂ ਭਰ ਲਓ ਭਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭ ਕੁਝ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ। ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਹੈ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ।
ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

గురు నానక్ పాత్షా. ਇੱਕ ਲੋਟਾ ਨਾਲੇ ਵਿੱਚ ਸੁੱਟ ਦਿੱਤਾ, ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ. ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ, ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ. ਕੋਈ ਆਵੇਗਾ ਹੁਣੇ ਕੱਢ ਦੇ. ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ. ਲੈਣੇ ਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ. ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ. ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ. ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ. ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ. ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ ਇਕੱਠੇ ਰਹੇ ਹਾਂ. ਉਚਾਰਨ ਕਰੋ ਸ੍ਰੀ ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ ਸੰਤ ਸਮਝ ਕੇ ਸੇਵਾ ਕੀਤੀ ਹੈ. ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ, ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ. ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ. ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ.

ਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਮੰਗਦੇ ਪੀਣ ਸ਼ੁਭ ਕਰਮ ਆਪਣੇ ਵਾਸਤੇ ਨੂੰ ਆਪ ਤੋਂ ਨਿਰੰਕਾਰੀ ਜੋਤ ਆਪ ਤਾਂ ਨਿਰੰਕਾਰ ਦਾ ਹੀ ਸਰੂਪ ਅਤੇ ਦਾਸ ਅਕਾਲ ਪੁਰਖ ਤੋਂ ਕਿਸ ਵਾਸਤੇ ਮੰਗ ਰਹੇ ਹਨ ਸਾਡੇ ਵਾਸਤੇ ਮੰਗ ਰਹੇ ਸਾਡੇ ਵਾਸਤੇ ਇਹ ਮਹਾਨ ਵੱਡੀ ਦਾ ਸ਼ੁਭ ਕਰਮਾ ਦੇ ਸ਼ਿਵਾਵਰ ਮੁਹੇ ਹੈ ਸ਼ੁਭ ਕਰਮਨ ਤੇ ਕਮ ਹੂੰ ਨਾ ਕਰੋ ਸ਼ੁਭ ਕਰਮਾ ਸ਼ੁਭ ਕਰਮ ਹੀ ਸਭ ਤੋਂ ਵੱਡੀ ਹੈ ਬਾਬਾ ਜੀ ਬੱਚੇ ਕਰਦੇ ਸਨ ਪਰਮਾਰਥ ਤੋਂ ਸਦਾ ਹੀ ਪਵਿੱਤਰ ਹੈ ਨਿਰਮਲ ਪਰਮਾਰਥ ਸਦਾ ਹੀ ਪਵਿੱਤਰ ਪਰ ਸਾਡਾ ਵਿਹਾਰ ਇਹ ਪਵਿੱਤਰ ਹੋਣਾ ਚਾਹੀਦਾ ਵਿਹਾਰ ਨਿਰਮਲ ਹੋਣਾ ਚਾਹੀਦਾ ਪਰਮਾਰਥ ਦਾ ਸਦਾ ਹੀ ਨਿਰਮਲ ਜਿਸ ਦਾ ਵਿਹਾਰ ਪਵਿੱਤਰ ਹੈ ਵਿਹਾਰ ਸੱਚਾ ਤੇ ਸੱਚਾ ਹੋ ਗਿਆ ਉਸਦਾ ਜੀਵਨ ਵਿਹਾਰ ਹੋਰ ਹੈ ਦਿਖਾਵਾ ਹੋਰ ਹੈ ਉਹ ਫਿਰ ਅਸਲੀ ਜੀਵਨ ਨੂੰ ਬਣਾਵਟੀ ਉਹ ਸ਼ੁਭ ਕਰਮਾਂ ਦੀ ਵਿਸ਼ੇਸ਼ਤਾ ਹੈ ਸਭ ਤੋਂ ਜ਼ਿਆਦਾ ਸ਼ੁਭ ਕਰਮਾਂ ਨਾਲ ਹੀ ਦੁਨੀਆਂ ਵਿੱਚ ਕਾਮਯਾਬੀ ਦੁਨੀਆਂ ਵੀ ਸਤਿਕਾਰ ਕਰਦੀ ਹੈ ਜਿਹਦੇ ਕੋਲ ਸ਼ੁਭ ਕਰਮ ਅੱਜਕੱਲ੍ਹ ਵੀ ਦੱਸਿਆ ਜੀ ਅਸਾਂ ਕਲਯੁਗੀ ਜੀਵਾਂ ਦੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਨ ਦੇ ਸ਼ਿਵਾਵਰ ਮੋਏ ਹੈ ਤੇ ਇਹ ਵੀ ਕਹਿੰਦੇ ਨੇ ਕਿ ਕਲਗੀ ਦਾ ਸਤਿਗੁਰ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ ਅਸਲੀ ਉਸਦਾ ਨਾਮ ਮਹਾਂਦੇਵ ਸਤਿਗੁਰ ਜੀ ਨੇ ਆਪ ਫਰਮਾਇਆ ਹੈ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਮੈਂ ਫੇਰ ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਨਾ ਰੱਬ ਦੀ ਬੰਦਗੀ ਕਰਨ ਵਾਲਾ ਲੋਕੀ ਉਹਨੂੰ ਕਹਿੰਦੇ ਬਈ ਇਹ ਤਾਂ ਰੱਬ ਰੂਪ ਹੀ ਕਿਉਂ ਰੱਬ ਨਾਲ ਜੁੜੇ ਆ ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਾ ਸੁਨੇਹ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ ਦੇ ਸ਼ਿਵਾ ਵਰ ਮੁਹੇ ਕੇ ਹੈ ਕਰਮਨ ਤੇ ਕਮ ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ ਧਰਮ ਦੀ ਤਜ ਖੜੀ ਕਰ ਦਿੱਤੀ ਆਖੋ ਸ੍ਰੀ ਵਾਹ ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਫਤਿਹ ਪ੍ਰਾਪਤ ਨਾਸ਼ਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ ਅਮਰ ਵਸਤੂ ਜੋ ਸੀ ਧਰਮ ਉਸਨੂੰ ਅਪਣਾਇਆ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ
धर्म ही सब तो वड्डी गल जिहदे कोल धर्म है भाई उसका जीवन सदा वास्ते सफल धर्म धर्म नाल प्यार की इस नाशवंत शरीर नूं कुर्बान कर समझिया इसने तो बिन सुना इसने तो एक दिन बिन सी जाना है तो धर्म संगीत धर्म नाल प्यार किया शुभ गुणा नूं ग्रहण किया जो कलगी दर्श के पातशाह जी ने मंग मंगी है फिर बाबा जोरावर सिंह से बाबा फतेह इस तरह शुभ गुणा नूं ग्रहण कर दे सब तो वड्डा शुभ गुण सब तो वड्डा कर्म हजूर प्रमोदन सगल धर्म में श्रेष्ठ धर्म हर को नाम जप निर्मल हरि दे नाम नाल प्यार कीता सिमरन नाल प्यार कीता धर्म नूं उच्चा ते सुचा रख तो आओ प्यारी अज पुनः महान पवित्र हस्तियां महान व्यक्तियां दी याद जुड़े आओ जो दात मेरे साई ने मंगी है आओ आपां भी मंगी आपां किस तो मंगी है अपने गुरु तो मंगी आखो श्री असीं गुरु अगे झोलिए क्योंकि साडा इष्ट कलगियां वाला असीं कलगियां वाले दे सिख ओ साडा गुरु गुर परमेश्वर को जा पानी चाहे गुरु ते परमेश्वर फर्क कोई नहीं पर अपने इष्ट दे अगे अरदास करिए ते ए मंग मंगी केड़ी जो कलगी दर्श के पातशाह जी ने अकाल पुरख की अरदास की पहले से बोले पिछले सारी संगत

ਦਾ ਖਾਲਸਾ ਸਦਾ ਵਾਸਤੇ ਚੜ੍ਹਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

Marta, tú no dices. Que te den a preocupar para cada terra. Manos de arte se para. Apro foi o que ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਭੋਜਨ ਤਿਆਰ ਕੀਤਾ, ਇੱਕ ਖਿਆਲ ਵਿੱਚ ਕਿ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਣੇ ਅੱਖੀ ਪ੍ਰਸ਼ਾਦ ਕੀਤਾ। ਮਾਤਾ ਜੀ ਸ਼੍ਰੀ ਜੀ ਜਿੱਥੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੂੰ ਪੁੱਤਰ ਜਾਣ ਕੇ ਪੂਰਨ ਪਿਆਰ ਵੀ ਕਰਦੇ ਹਨ, ਉੱਥੇ ਧੰਨ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣ ਕੇ ਪੂਰਨ ਸਤਿਕਾਰ ਵੀ ਕਰਦੇ। ਸਿੱਖ ਨੂੰ ਬੁਲਾਇਆ, ਜਾ ਸਿੱਖਾ ਕਵੀ ਜੀ ਨੂੰ ਬੁਲਾ ਕੇ ਲਿਆ। ਸਿੱਖ ਆਏ, ਹੱਥ ਜੋੜ ਕੇ ਅਰਦਾਸ ਕੀਤੀ, ਹੋ ਤ੍ਰਿਲੋਕੀ ਨਾਥ ਸਤਿਗੁਰੂ ਮਾਤਾ ਜੀ ਯਾਦ ਕਰਦੇ। ਸਤਿਗੁਰ ਸ੍ਰੀ ਦਸ਼ਮੇਸ਼ ਪਿਤਾ ਜੀ ਆਏ, ਨਮਸਕਾਰ ਕੀਤੀ। ਮਾਤਾ ਨੇ ਸੋਹਣਾ ਆਸਣ ਬਿਠਾਇਆ ਹੋਇਆ, ਬੈਠ ਪ੍ਰਸ਼ਾਦੇ ਦਾ ਥਾਲ ਪਰੋਸਿਆ, ਹਜ਼ੂਰ ਦੇ ਅੱਗੇ ਰੱਖੇ। ਕਵੀ ਜੀ ਸਾਹਿਬਜ਼ਾਦੇ ਵੀ ਆ ਜਾਂਦੇ ਸੱਜਣ ਦਾ। ਮਾਤਾ ਗੁਜਰੀ ਜੀ ਦਸਵੇਂ ਪਾਤਸ਼ਾਹ ਜੀ ਨੂੰ ਕਵੀ ਜੀ ਕਰਕੇ ਬੁਲਾਉਂਦੇ, ਨਾਮ ਨਹੀਂ ਸੀ ਲੈਂਦੇ, ਕਿਉਂਕਿ ਛੇਵੇਂ ਪਾਤਸ਼ਾਹ ਜੀ ਦਾ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਅਰਬ ਕਰਦੇ ਸਨ, ਨਾਮ ਨਹੀਂ ਸੀ ਲੈਂਦੇ, ਕਵੀ ਜੀ ਕਰਕੇ ਬੁਲਾਉਂਦੇ। ਮੇਰੇ ਹਜ਼ੂਰ ਨੇ ਜੋ ਕੁਛ ਮਾਤਾ ਨੇ ਬਚਨ ਕੀਤਾ ਉਹਨੂੰ ਸਫਲ ਕਰਦੇ ਆ। ਜਿਤਨੀ ਬਾਣੀ ਉਚਾਰੀ ਹੈ ਉੱਪਰ ਲਿਖਿਆ ਕਵਈਓ ਬਾਤ ਆਖੋ ਸ੍ਰੀ ਵਾਹਿਗੁਰੂ, ਕਵਈਓ ਬਾਤ। ਸਾਹਿਬਜ਼ਾਦੇ ਵੀ ਆ ਜਾਂਦੇ, ਇਸ਼ਾਰਾ ਕੀਤਾ, ਸਿੱਖ ਭੱਜਾ ਗਿਆ, ਸਾਹਿਬਜ਼ਾਦੇ ਇਹ ਵੀ ਆ। ਚਾਰ ਆਸਣ ਹੋਰ ਵਿੱਚ ਸਾਹਿਬਜ਼ਾਦੇ ਬਹਿਜ, ਚਾਰ ਥਾਲ ਹੋਰ ਪਰੋਸ ਇਹਨਾਂ ਦੇ ਅੱਗੇ ਵੀ ਰੱਖੇ। ਸਾਹਿਬਜ਼ਾਦੇ ਮੇਰੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਭੋਜਨ ਛੱਕ ਰਹੇ ਸੀ ਤੇ ਮਾਤਾ ਗੁਜਰੀ ਜੀ ਵੇਖ ਵੇਖ ਕੇ ਪਈ ਠਰਦੀ। ਕੋਈ ਮਨ ਚ ਖਿਆਲ ਆ ਗਿਆ, ਕਵੀ ਜੀ ਹੁਣ ਸਾਹਿਬਜ਼ਾਦੇ ਜਵਾਨ ਹੋ ਗਏ, ਇਹਨਾਂ ਪੁੱਤਰੀ ਵਾਜ ਵੇਖੋ ਨਾ ਕਿਤਨੇ ਸੁੰਦਰ ਮੁੱਖ ਨੇ, ਚੌੜੀਆਂ ਛਾਤੀ, ਕਿਤਨੇ ਸੁੰਦਰ ਸਰੀਰ। ਮੇਰਾ ਚਿਤ ਕਰਦਾ ਇਹਨਾਂ ਦੀਆਂ ਸ਼ਾਦੀਆਂ ਕਰਦੇ, ਸਰੀਰ ਦਾ ਕੋਈ ਪਤਾ ਨਹੀਂ। ਮਨ ਦੇ ਅੰਦਰ ਇਹ ਖਿਆਲ ਆਇਆ ਆਪਣੇ ਹੱਥੀਂ ਵੇਖਾਂ ਇਹਨਾਂ ਨੂੰ ਘੋੜੀਆਂ ਤੇ ਚੜ੍ਹ, ਹਜ਼ੂਰ ਮੁਸਕਰਾਹਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ, ਮਾਂ ਜੀ ਸਾਹਿਬਜ਼ਾਦੀਆਂ ਦੀਆਂ ਸ਼ਾਦੀਆਂ ਹਾਂ, ਮੇਰੀ ਇੱਛਾ ਹੈ, ਮੇਰੇ ਦਿਲ ਦੀ ਇਹ ਤਮੰਨਾ ਹੈ। ਹਜ਼ੂਰ ਕਹਿਣ ਲੱਗੇ, ਮਾਂ ਜੀ ਫਿਰ ਫਿਕਰ ਨਾ ਕਰੋ, ਮੰਗਣੀਆਂ ਤਾਂ ਇਹਨਾਂ ਦੀਆਂ ਹੋ ਚੁੱਕੀਆਂ ਹਨ ਤੇ ਸ਼ਾਦੀਆਂ ਦੀਆਂ ਤਾਰੀਖਾਂ ਵੀ ਨੇੜੇ ਹੀ ਹਨ। ਹੈਰਾਨ ਹੋ ਗਈ ਮਾਂ ਜੀ,

kırkın dediğin gitmez. Ay kalkma.

ਬਹੁ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ

ਚੋਲਾ ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਹਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਂਗਾ, ਫਿਰ ਇਹ ਸੰਸਾਰਕ ਤੱਤੇ ਚੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਚੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ।

ਕਿਰਤ ਕਰਨ ਉਹ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਮਾਲਕ ਦਾ ਨਾਮ ਨਹੀਂ ਲੈਂਦਾ ਉਸ ਨੂੰ ਅਕਿਰਤ ਕਰਨ ਆਖਿਆ। ਤੇ ਅਕਿਰਤ ਕਰਨ ਇਤਨਾ ਮਾੜਾ ਹੈ।

ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੋਵੇਗਾ। ਸਾਧ ਸੰਗਤ, ਮੇਰੇ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ, ਹਜ਼ੂਰ ਨੇ ਆਪਣੇ ਬਚਨ ਦੇ ਅੰਦਰ ਬੜਾ ਸੁੰਦਰ ਕਥਨ ਕੀਤਾ ਹੈ, ਬਿਆਨ ਕਰਾਂਗਾ ਸ਼ਬਦ ਦੀ ਸਮਾਪਤੀ ਤੋਂ ਬਾਅਦ। ਆਓ ਪਿਆਰ ਨਾਲ

0: ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਮੈਂ ਤਾਂ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ ਭਾਈ ਸਗਲੇ ਜੁਗ ਅੰਤਰੇ ਗੁਰੂ ਨਾਨਕ ਜੀ ਵਡਿਆਈ
1: ਆਓ ਆਪਣੀਆਂ ਬਿਰਤੀਆਂ ਕਾਗਰ ਕਰੀਏ ਦਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ।